0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਹੈ ਜੀ ਪਿਆਰੇ ਦੋਸਤੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਅੱਜ 4 ਮਈ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਅਤੇ ਮੇਰੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਹਰ ਰੋਜ਼ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ, ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਪ੍ਰੋਗਰਾਮ ਦੇ ਦੌਰਾਨ ਅੱਜ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੀ ਜਨਗਣਨਾ ਅਤੇ ਇੱਥੇ ਵਸਦੇ ਭਾਰਤੀ ਮੂਲ ਦੇ ਲੋਕਾਂ ਦੀ। ਦਰਅਸਲ ਭਾਰਤੀ ਮੂਲ ਦੇ ਲੋਕ ਇੰਗਲੈਂਡ ਨੂੰ ਪਛਾੜ ਕੇ ਦੇਸ਼ ਦੇ ਸਭ ਤੋਂ ਵੱਡੇ ਵਿਦੇਸ਼ੀ ਜਨਮ ਸਮੂਹ ਵਾਲੇ ਬਣ ਗਏ ਨੇ ਅਤੇ ਅਜਿਹਾ ਆਸਟ੍ਰੇਲੀਆ ਦੀ ਜਨਗਣਨਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ। ਜਿੱਥੋਂ ਤੱਕ ਗੱਲ ਅੱਜ ਦੇ ਸਾਡੇ ਮੁੱਖ ਮਹਿਮਾਨ ਦੀ ਹੈ ਅਤੇ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ ਯੂਕੇ ਦੇ ਵਸਨੀਕ ਅਤੇ ਸਿੱਖ ਅਵੇਅਰਨੈਸ ਸੁਸਾਇਟੀ ਦੇ ਸੰਸਥਾਪਕ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਨਾਲ, ਜੋ ਕਿ ਪਿਛਲੇ ਕਰੀਬ 3 ਦਹਾਕਿਆਂ ਤੋਂ ਇੰਟਰਨੈੱਟ ਦੀ ਦੁਨੀਆ ਦੇ ਗੰਭੀਰ ਖਤਰਿਆਂ ਅਤੇ ਬੱਚਿਆਂ ਦੀ ਦੇਖਭਾਲ ਵਰਗੇ ਗੰਭੀਰ ਮਸਲਿਆਂ ਬਾਰੇ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ। ਆਸਟ੍ਰੇਲੀਆ ਦੌਰੇ ਦੌਰਾਨ ਉਹਨਾਂ ਨੇ SBS ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਹੈ ਅਤੇ ਇਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਡਿਜੀਟਲ ਯੁੱਗ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਕਿਸ ਤਰ੍ਹਾਂ ਯਕੀਨੀ ਬਣਾ ਸਕਦੇ ਹਾਂ। ਇੱਥੇ ਬਸ ਨਹੀਂ ਹੈ, ਪ੍ਰੋਗਰਾਮ ਦੇ ਵਿੱਚ ਇੱਕ ਹੋਰ ਖਾਸ ਪੇਸ਼ਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਗੱਲ ਕਰਾਂਗੇ ਪਿਛਲੇ ਦਿਨੀ ਸ਼ੈਪਟਨ ਦੇ ਵਿੱਚ ਮਨਾਏ ਗਏ ਵਿਸਾਖੀ ਮੇਲੇ ਦੀ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲਦਾ ਰਹੇਗਾ ਜੀ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਨੂੰ ਸੁਨੇਹਾ ਭੇਜਣ ਦੇ ਵਾਸਤੇ ਸਾਡਾ ਫੋਨ ਨੰਬਰ 0439-767-9997 ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਖਜ਼ਾਨਾ ਮੰਤਰੀ ਜਿਮ ਚਾਮਰਜ਼ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਪੇਸ਼ ਕੀਤਾ ਜਾਣ ਵਾਲਾ ਫੈਡਰਲ ਬਜਟ ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਸਾਦਾ ਬਜਟ ਹੋਵੇਗਾ, ਜਿਸ ਦੇ ਵਿੱਚ ਖਰਚਿਆਂ ਅਤੇ ਕਰ ਤਬਦੀਲੀਆਂ ਦੇ ਮੁਕਾਬਲੇ ਬੱਚਤ ਵੱਧ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ NDIS ਵਿੱਚ ਕੀਤੇ ਗਏ ਬਦਲਾਅ ਹੀ ਇਸ ਯੋਜਨਾ ਵਿੱਚ ਭਾਰੀ ਯੋਗਦਾਨ ਦੇਣਗੇ, ਜਿਸ ਦੇ ਨਾਲ $35 ਅਰਬ ਤੋਂ ਜ਼ਿਆਦਾ ਦੀ ਅਨੁਮਾਨਿਤ ਬੱਚਤ ਹੋਵੇਗੀ, ਕਿਉਂਕਿ ਸਰਕਾਰ ਇਸ ਯੋਜਨਾ ਵਿੱਚ ਵਾਧੇ ਨੂੰ ਹੌਲੀ ਕਰਨ ਦਾ ਯਤਨ ਕਰ ਰਹੀ ਹੈ। ਗੱਠਜੋੜ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਨਾਗਰਿਕ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠਾਂ ਦੱਬੇ ਹੋਏ ਨੇ ਅਤੇ ਉਹਨਾਂ ਨੇ ਬਜਟ ਪੇਸ਼ ਹੋਣ ਤੋਂ ਪਹਿਲਾਂ ਟੈਕਸਾਂ ਦਾ ਬੋਝ ਵਧਾਉਣ ਦੇ ਖਿਲਾਫ਼ ਚੇਤਾਵਨੀ ਦਿੱਤੀ ਹੋਈ ਹੈ। ਸ਼੍ਰੀ ਚਾਮਰਜ਼ ਦਾ ਕਹਿਣਾ ਹੈ ਕਿ ਬਜਟ ਦੀ ਜ਼ਿਆਦਾਤਰ ਯੋਜਨਾ ਬੱਚਤ ਉੱਤੇ ਆਧਾਰਿਤ ਹੋਵੇਗੀ, ਨਾ ਕਿ ਟੈਕਸ ਤਬਦੀਲੀਆਂ ਉੱਤੇ। ਜਪਾਨ ਦੇ ਪ੍ਰਧਾਨ ਮੰਤਰੀ ਸਨਾਯੂ ਤਕਾਈਚੀ ਆਪਣੇ ਅਧਿਕਾਰਕ ਦੌਰੇ ਤਹਿਤ ਆਸਟ੍ਰੇਲੀਆ ਪਹੁੰਚੇ ਹਨ। ਮਿਸ ਤਕਾਈਚੀ ਵੱਲੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਕੈਨਬਰਾ ਦੇ ਵਿੱਚ ਮੁਲਾਕਾਤ ਦੌਰਾਨ ਖਣਿਜ ਸਮਝੌਤੇ ਅਤੇ ਗੈਰ ਸਪਲਾਈ ਦੀ ਸਥਿਰਤਾ ਉੱਤੇ ਗੱਲਬਾਤ ਕੇਂਦਰਿਤ ਰਹਿਣ ਦੀ ਉਮੀਦ ਹੈ। ਆਸਟ੍ਰੇਲੀਅਨ ਸਟ੍ਰੈਟਜਿਕ ਪਾਲਿਸੀ ਇੰਸਟੀਚਿਊਟ ਦੀ ਇੱਕ ਰਿਪੋਰਟ ਦੇ ਵਿੱਚ ਸ਼੍ਰੀ ਐਲਬਨੀਜ਼ੀ ਨੂੰ ਆਖਿਆ ਗਿਆ ਕਿ ਉਹ ਮਿਸ ਤਕਾਈਚੀ ਤੋਂ ਇਹ ਪੁੱਛਣ ਕਿ ਜੇਕਰ ਔਕਸ ਪਣਡੁੱਬੀ ਸਮਝੌਤੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਕੀ ਜਪਾਨ ਆਸਟ੍ਰੇਲੀਆ ਦੇ ਲਈ ਪਲਾਨ ਬੀ ਦੇ ਸਕਦਾ ਹੈ। ਕਾਬਲੇ ਗੌਰ ਹੈ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਨੇ 9 Today ਦੇ ਸ਼ੋਅ ਦੇ ਵਿੱਚ ਆਖਿਆ ਹੈ ਕਿ ਔਕਸ ਹਾਲੇ ਵੀ ਤਰਜੀਹ ਉੱਤੇ ਹੈ, ਪਰ ਆਸਟ੍ਰੇਲੀਆ ਜਪਾਨ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਫੈਡਰਲ ਸਰਕਾਰ ਨੇ ਕਮਰਸ਼ੀਅਲ ਬ੍ਰੌਡਕਾਸਟਿੰਗ ਟੈਕਸ ਉੱਤੇ ਲੱਗੀ ਰੋਕ ਨੂੰ ਹੋਰ 2 ਸਾਲਾਂ ਦੇ ਲਈ ਵਧਾਉਣ ਦਾ ਐਲਾਨ ਕੀਤਾ ਹੈ। ਸੰਚਾਰ ਮੰਤਰੀ ਅਨੀਕਾ ਵੇਲਸ ਦਾ ਆਖਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਫ੍ਰੀ ਟੂ ਏਅਰ ਚੈਨਲਸ ਅਜਿਹੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਨੇ ਜੋ ਉਹਨਾਂ ਪਹਿਲਾਂ ਕਦੇ ਨਹੀਂ ਕੀਤਾ। ਅਨੁਮਾਨ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਬ੍ਰੌਡਕਾਸਟਰਸ ਨੂੰ ਕਰੀਬ $111.3 million ਦੀ ਬੱਚਤ ਹੋਵੇਗੀ ਅਤੇ ਇਸ ਰਕਮ ਨੂੰ ਉਹ ਪ੍ਰੋਗਰਾਮਾਂ ਦੇ ਨਿਰਮਾਣ ਉੱਤੇ ਖਰਚ ਕਰ ਸਕਣਗੇ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਅਮਰੀਕਾ ਦੇ ਵਿੱਤ ਸਕੱਤਰ ਸਕੌਟ ਬੇਸੈਂਟ ਦਾ ਆਖਣਾ ਹੈ ਕਿ ਵਾਸ਼ਿੰਗਟਨ ਵੱਲੋਂ ਈਰਾਨ ਦੇ ਤੇਲ ਨਿਰਯਾਤ ਅਤੇ ਸਮੁੰਦਰੀ ਮਾਰਗਾਂ ਉੱਤੇ ਲਗਾਈ ਗਈ ਨਾਕਾਬੰਦੀ ਨਾਲ ਤਹਿਰਾਨ ਉੱਤੇ ਵੀ ਭਾਰੀ ਆਰਥਿਕ ਦਬਾਅ ਪੈ ਰਿਹਾ ਹੈ ਕਿਉਂਕਿ ਹੋਮੋਸ ਜਲ ਮਾਰਗ ਨੂੰ ਲੈ ਕੇ ਤਣਾਅ ਹਾਲੇ ਵੀ ਬਣਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਅਭਿਆਨ ਤਹਿਰਾਨ ਵੱਲੋਂ ਫੌਜ ਲਈ ਫੰਡ ਜੁਟਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸੇ ਵਿਚਕਾਰ ਟਰੰਪ ਨੇ ਫਾਰਸ ਦੀ ਖਾੜੀ ਦੇ ਮੁਹਾਨੇ 'ਤੇ ਸਥਿਤ ਜਲ ਮਾਰਗ ਨੂੰ ਫਿਰ ਤੋਂ ਖੋਲ੍ਹਣ ਦੀ ਯੋਜਨਾ ਪੇਸ਼ ਕੀਤੀ ਹੈ, ਜਿੱਥੋਂ ਦੁਨੀਆ ਦੇ ਤੇਲ ਅਤੇ ਕੁਦਰਤੀ ਗੈਸ ਦਾ ਲਗਭਗ 1/5 ਗੁਜ਼ਰਦਾ ਹੈ। ਅਮਰੀਕਾ ਨੇ ਸ਼ਿਪਿੰਗ ਕੰਪਨੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਲ ਮਾਰਗ ਤੋਂ ਸੁਰੱਖਿਅਤ ਲਾਂਘੇ ਦੇ ਲਈ ਈਰਾਨ ਨੂੰ ਕਿਸੇ ਵੀ ਰੂਪ ਦੇ ਵਿੱਚ ਭੁਗਤਾਨ ਕਰਨ ਉੱਤੇ ਉਹਨਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਦੇ ਵਿੱਚ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੀ ਸਹਿਮਤੀ ਨਾ ਲਏ ਜਾਣ ਅਤੇ ਇਸ ਸੰਬੰਧੀ ਕਈ ਸ਼ੰਕੇ ਦੂਰ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ 8 May ਨੂੰ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਹੈ। ਭਾਈ ਗੁਰਦਾਸ ਹਾਲ ਦੇ ਵਿੱਚ ਜਥੇਦਾਰ ਗੜਗੱਜ ਦੀ ਅਗਵਾਈ ਹੇਠ ਹੋਈ ਸਿੱਖ ਵਿਦਵਾਨਾਂ ਅਤੇ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਹੰਗ ਜਥੇਬੰਦੀਆਂ ਅਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਾਮਲ ਸਨ। ਸਿੱਖ ਆਗੂਆਂ ਨੇ ਐਕਟ ਵਿੱਚ ਸ਼ਾਮਲ ਕਸਟੋਡੀਅਨ ਵਰਗੇ ਸ਼ਬਦਾਂ ਅਤੇ ਪ੍ਰਕਾਸ਼ਨਾਂ ਸੰਬੰਧੀ ਅੰਕੜੇ ਜਨਤਕ ਕਰਨ ਵਰਗੇ ਮੁੱਦਿਆਂ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਜਥੇਦਾਰ ਗੜਗੱਜ ਨੇ ਸਾਫ਼ ਕੀਤਾ ਹੈ ਕਿ ਗੁਰੂ ਸਾਹਿਬ ਖੁਦ ਪੰਥ ਦੇ ਕਸਟੋਡੀਅਨ ਹਨ, ਇਸ ਲਈ ਕੋਈ ਸਰਕਾਰ ਜਾਂ ਅਥਾਰਟੀ ਇਹ ਰੁਤਬਾ ਨਹੀਂ ਲੈ ਸਕਦੀ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਸਿੱਖ ਸੰਸਥਾਵਾਂ ਨੂੰ ਅਣਡਿੱਠ ਕਰਕੇ ਪੰਥਕ ਮਸਲਿਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ। ਉਹਨਾਂ ਆਖਿਆ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਕਦਮ ਦਾ ਉਹ ਸਵਾਗਤ ਕਰਦੇ ਨੇ, ਪਰ ਇਸ ਦੀ ਆੜ ਵਿੱਚ ਸਿੱਖ ਸਰੋਕਾਰਾਂ ਨਾਲ ਜੁੜੇ ਕਾਨੂੰਨ ਪੰਥ ਦੀ ਰਾਏ ਤੋਂ ਬਿਨਾਂ ਨਹੀਂ ਬਣਾਏ ਜਾਣੇ ਚਾਹੀਦੇ। ਜਥੇਦਾਰ ਨੇ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਹੈ ਕਿ ਕਾਨੂੰਨ ਦਾ ਖਰੜਾ ਮੰਗੇ ਜਾਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਕਿਉਂ ਨਹੀਂ ਭੇਜਿਆ ਗਿਆ। ਉਹਨਾਂ ਬੇਅਦਬੀ ਮਾਮਲਿਆਂ ਵਿੱਚ ਹੁਣ ਤੱਕ ਇਨਸਾਫ਼ ਨਾ ਮਿਲਣ ਉੱਤੇ ਵੀ ਸਰਕਾਰ 'ਤੇ ਸਵਾਲ ਚੁੱਕੇ ਨੇ। ਇਹ ਸਨ ਅੱਜ ਦੀਆਂ ਖ਼ਾਸ ਖ਼ਾਸ ਖ਼ਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ।

0: ਸੋ ਦੋਸਤੋ ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਜਿਹੜਾ ਇਸ ਵੇਲੇ ਲਾਈਵ ਚੱਲ ਰਿਹਾ ਹੈ SBS ਸਾਊਥ ਏਸ਼ੀਅਨ ਦੇ ਉੱਤੇ ਔਰ ਅੱਜ ਸੋਮਵਾਰ ਦਾ ਦਿਨ ਹੈ ਪੰਜਵੇਂ ਮਹੀਨੇ ਦਾ ਚੌਥਾ ਦਿਨ ਕਹਿਣ ਦਾ ਭਾਵ ਕਿ 4 ਤਰੀਕ ਹੈ ਅੱਜ ਮਈ ਮਹੀਨੇ ਦੀ ਔਰ ਮਾਫ਼ ਕਰਨਾ ਮੈਂ ਅੱਜ ਤੁਹਾਡਾ ਮੇਜ਼ਬਾਨ ਪਤਰਸ ਮਸੀਹ SBS ਦੇ ਮੈਲਬਰਨ ਸਟੂਡੀਓ ਤੋਂ ਤੁਹਾਡੇ ਨਾਲ ਇਸ ਵੇਲੇ ਸਾਂਝ ਪਾ ਰਿਹਾ ਔਰ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੀ ਜਨਗਣਨਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿਹੜਾ ਕੰਮ ਹੋਇਆ ਉਹ ਇਹ ਹੈ ਕਿ ਭਾਰਤੀ ਲੋਕ ਜਿਹੜੇ ਆ ਵਿਦੇਸ਼ੀ ਜਨਮ ਸਮੂਹ ਵਾਲੇ ਉਹ ਟੌਪ ਕਰ ਗਏ ਨੇ ਇੰਗਲੈਂਡ ਨੂੰ ਵੀ ਪਿੱਛੇ ਛੱਡ ਗਏ ਨੇ ਕਿਉਂਕਿ ਇਸ ਵਕਤ ਅਨੁਮਾਨਿਤ ਜਿਹੜੀ ਆਬਾਦੀ ਹੈਗੀ ਆ ਆਸਟ੍ਰੇਲੀਆ ਦੀ 27.6 ਮਿਲੀਅਨ ਆਬਾਦੀ ਹੈਗੀ ਆ ਜਿਹਦੇ ਵਿੱਚੋਂ 8.83 ਮਿਲੀਅਨ ਲੋਕ ਜਿਹੜੇ ਆ ਉਹ ਵਿਦੇਸ਼ਾਂ ਵਿੱਚ ਪੈਦਾ ਹੋਏ ਨੇ ਔਰ ਇਹਨਾਂ 8.83 ਮਿਲੀਅਨ ਲੋਕਾਂ ਦੇ ਵਿੱਚੋਂ ਸਭ ਤੋਂ ਸਿਖਰ ਦੇ ਉੱਤੇ ਸਾਡੇ ਭਾਰਤੀ ਮੂਲ ਦੇ ਲੋਕ ਨੇ ਕੀ ਹੋਰ ਅੰਕੜੇ ਕਹਿੰਦੇ ਨੇ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਰਾਹੀਂ
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ
2: ਵਿਦੇਸ਼ਾਂ ਵਿੱਚ ਜੰਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ਉੱਤੇ ਹੈ ਅਤੇ ਇੰਗਲੈਂਡ ਨੂੰ ਪਛਾੜਦੇ ਹੋਏ ਭਾਰਤੀ ਬਣ ਗਏ ਨੇ ਆਸਟ੍ਰੇਲੀਆ ਵਿੱਚ ਓਵਰਸੀਜ਼ ਰੈਜ਼ੀਡੈਂਟਸ ਦਾ ਸਭ ਤੋਂ ਵੱਡਾ ਸਮੂਹ ਪਰ ਇਸ ਦਾ ਆਸਟ੍ਰੇਲੀਆ ਦੇ ਆਉਣ ਵਾਲੇ ਭਵਿੱਖ ਉੱਤੇ ਕੀ ਅਸਰ ਪੈ ਸਕਦਾ ਹੈ ਕੀ ਇਹ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਅਤੇ ਬਹੁ ਸੱਭਿਆਚਾਰਕ ਸਮਾਜ ਉੱਤੇ ਵੀ ਪ੍ਰਭਾਵ ਪਾ ਸਕਦਾ ਹੈ ਜਾਂ ਨਹੀਂ ਇਸ ਬਾਰੇ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ ਇਤਿਹਾਸ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਵਿਦੇਸ਼ਾਂ ਵਿੱਚ ਜੰਮੀ ਆਬਾਦੀ ਦਾ ਸਭ ਤੋਂ ਵੱਡਾ ਸਮੂਹ ਹੁਣ ਭਾਰਤੀ ਭਾਈਚਾਰੇ ਦਾ ਹੋ ਗਿਆ 2025 ਦੇ ਅੰਕੜੇ ਦਰਸਾਉਂਦੇ ਨੇ ਕਿ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਦੇਸ਼ ਨੇ ਇੰਗਲੈਂਡ ਤੋਂ ਆਏ ਪ੍ਰਵਾਸੀਆਂ ਦੇ ਅੰਕੜਿਆਂ ਨੂੰ ਪਾਰ ਕਰ ਦਿੱਤਾ ਹੋਵੇ ABS ਭਾਵ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੂਨ 2025 ਤੱਕ ਦੇਸ਼ ਦੀ ਅਨੁਮਾਨਿਤ ਆਬਾਦੀ 27.6 ਮਿਲੀਅਨ ਸੀ ਜਿਸ ਵਿੱਚ 8.83 ਮਿਲੀਅਨ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਨੇ ਹੁਣ ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ 32% ਹਿੱਸਾ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕਾਂ ਦਾ ਹੈ ਭਾਵ ਕਿ ਪ੍ਰਵਾਸੀਆਂ ਦਾ ਹੈ ਇਹ ਕਿੰਨਾ ਪ੍ਰਭਾਵਸ਼ਾਲੀ ਅੰਕੜਾ ਹੈ ਇਸ ਦੇ ਮਿਸਾਲ ਦੇ ਰੂਪ ਵਿੱਚ ਤੁਹਾਨੂੰ ਦੱਸਦਾ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਆਬਾਦੀ ਦਾ ਇੰਨਾ ਉੱਚਾ ਪੱਧਰ ਆਖਰੀ ਵਾਰ 1891 ਵਿੱਚ ਗੋਲਡ ਰਸ਼

0: SBS South Asian.
1: Your news from here
0: and hits from home.
2: Want instant MVP status? Join the new Dick Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
3: ਵੱਡਾ ਸਮੂਹ ਚਾਈਨਾ ਤੋਂ ਆਏ ਲੋਕਾਂ ਦਾ ਹੈ, ਜਿਨ੍ਹਾਂ ਦੀ ਗਿਣਤੀ 7,32,000 ਹੈ। ਨਿਊਜ਼ੀਲੈਂਡ ਤੋਂ ਆਏ ਪ੍ਰਵਾਸੀਆਂ ਦੀ ਸੂਚੀ 4th ਅਤੇ ਫਿਲੀਪੀਨਸ ਤੋਂ ਆਏ ਲੋਕ 5th ਸਥਾਨ ਉੱਤੇ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਨੇ। ਇਸ ਦੇ ਨਾਲ ਹੀ ABS ਦੇ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਇਟਲੀ ਅਤੇ ਇੰਗਲੈਂਡ ਵਿੱਚ ਪੈਦਾ ਹੋਏ ਲੋਕਾਂ ਦੀ ਆਬਾਦੀ ਵਿੱਚ 2015 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਇਸ ਵਾਰ ਦੇਖਣ ਨੂੰ ਮਿਲੀ ਹੈ। ਅਤੇ ਜੇਕਰ ਹੋਰਨਾਂ ਦੇਸ਼ਾਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਆਸਟ੍ਰੇਲੀਆ ਨੂੰ ਆਪਣੀ ਆਬਾਦੀ ਵਿੱਚ ਪ੍ਰਵਾਸੀਆਂ ਦੀ ਗਿਣਤੀ ਦੇ ਮਿਆਰ ਦੇ ਉੱਤੇ ਦੁਨੀਆ ਵਿੱਚ 8th ਨੰਬਰ ਉੱਤੇ ਰੱਖਿਆ ਗਿਆ। ਅਤੇ ਇਸ ਮਿਆਰ ਵਿੱਚ ਅਮਰੀਕਾ ਸਭ ਤੋਂ ਅੱਗੇ ਹੈ, ਜਿੱਥੇ ਦੇ 52.38 million ਲੋਕ ਪ੍ਰਵਾਸੀ ਨੇ। ਆਬਾਦੀ ਵਿੱਚ ਪ੍ਰਵਾਸੀਆਂ ਦੀ ਗਿਣਤੀ ਅਕਸਰ ਹੀ ਪ੍ਰਵਾਸ ਨੀਤੀ ਉੱਤੇ ਵੀ ਵੱਡੀ ਬਹਿਸ ਛੇੜ ਦਿੰਦੀ ਹੈ। ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਾਲ 2025-26 ਵਿੱਚ ਪਰਮਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਭਾਵ ਕਿ ਸਥਾਈ ਪ੍ਰਵਾਸ ਪ੍ਰੋਗਰਾਮ ਦੇ ਤਹਿਤ 1,85,000 ਹੋਰ ਪ੍ਰਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਦੀ ਗੱਲ ਕਰ ਰਹੀ ਹੈ। 2025-26 ਵਿੱਚ ਕੁੱਲ ਵਿਦੇਸ਼ੀ ਪ੍ਰਵਾਸ 2,60,000 ਹੋਣ ਦਾ ਅਨੁਮਾਨ ਦੱਸਿਆ ਜਾ ਰਿਹਾ। ਸਿਆਸੀ ਤੌਰ ਉੱਤੇ ਇਹਨਾਂ ਅੰਕੜਿਆਂ ਦਾ ਪੁਰਜ਼ੋਰ ਵਿਰੋਧ ਵੀ ਹੁੰਦਾ ਆਇਆ ਹੈ ਅਤੇ ਆਸਟ੍ਰੇਲੀਆ ਵਿੱਚ ਮਾਸ ਮਾਈਗ੍ਰੇਸ਼ਨ ਦੀ ਗੱਲ ਵੀ ਕਹੀ ਜਾ ਰਹੀ ਹੈ। ਪਰ ਸਰਕਾਰ ਨੇ ਪ੍ਰਵਾਸ ਦਾ ਇਹ ਕਹਿ ਕੇ ਬਚਾਅ ਕੀਤਾ ਕਿ ਆਸਟ੍ਰੇਲੀਆ ਨੂੰ ਜਵਾਨ ਹੁਨਰਮੰਦ ਕਾਮਿਆਂ ਦੀ ਲੋੜ ਹੈ, ਜਿਹਦੇ ਲਈ ਪ੍ਰਵਾਸੀਆਂ ਦੀ ਹਜੇ ਵੀ ਕਾਫੀ ਲੋੜ ਹੈ। ਬਹੁਤ ਸੱਭਿਆਚਾਰਕ ਦੇਸ਼ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੀ ਸ਼ਮੂਲੀਅਤ ਦੇ ਇਹਨਾਂ ਨਵੇਂ ਅੰਕੜਿਆਂ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਨਾਲ 0439-797-767 0439-799-7677 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਸ਼ਾਇਨਾ ਕਾਲਰਾ।
4: SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
5: ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਬ੍ਰੇਕ ਤੋਂ ਉਸ ਪਾਰ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ ਹਾਜ਼ਰ ਨੇ। ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: Want instant MVP status? Join the new Dick Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
6: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
7: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
8: SBS audio
9: apni wavelength naal mel khandiyan taranga sunan layi play button dabo
10: SBS chill
11: SBS pop asia non-stop asian pop
12: can you describe that feeling for people who haven't experienced it
13: SBS hindi uplabdh karwata hai
14: far from the partisan politics
9: naal hi sat to vadh bhashawa vich khabran vi tuhade mood naal mel khanda sangeet ate manmohak podcast vi jo tuhadi udik kar rahe ne SBS audio app download karo ja
14: sbs.com.au/audio
5: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ ਅਤੇ ਅੱਜ

0: ਵਾਰ 4 ਮਈ ਦੇ ਦਿਨ ਦੇ ਵਾਸਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਤੇ ਹੁਣ ਵੇਲਾ ਜੀ ਸਾਡੀ ਅਗਲੀ ਪੇਸ਼ਕਾਰੀ ਦਾ ਗਰੂਮਿੰਗ ਇੱਕ ਅਜਿਹਾ ਵਿਸ਼ਾ ਕਹਿਣ ਦਾ ਭਾਵ ਕਿ ਭਰੋਸਾ ਜਿੱਤ ਕੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਖਤਰਨਾਕ ਪ੍ਰਕਿਰਿਆ ਇਹ ਇੰਟਰਨੈਟ ਦੇ ਯੁੱਗ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਔਰ ਇਸੇ ਗੰਭੀਰ ਮਸਲੇ ਦੇ ਉੱਤੇ ਇੱਕ ਸੰਸਥਾ ਜਿਹੜੀ ਯੂਕੇ ਦੇ ਵਿੱਚ ਪਿਛਲੇ ਲਗਭਗ 3 ਦਹਾਕਿਆਂ ਤੋਂ ਕੰਮ ਕਰ ਰਹੀ ਹੈ ਜੀ ਸਿੱਖ ਅਵੇਅਰਨੈਸ ਸੁਸਾਇਟੀ ਔਰ ਉਸੇ ਸੁਸਾਇਟੀ ਦੇ ਸੰਸਥਾਪਕ ਪ੍ਰੋਫੈਸਰ ਮੋਹਨ ਸਿੰਘ ਪਿਛਲੇ ਦਿਨਾਂ ਦੇ ਦੌਰਾਨ ਆਸਟ੍ਰੇਲੀਆ ਦੌਰੇ 'ਤੇ ਆਏ ਸਨ ਔਰ ਉਹਨਾਂ ਨੇ SBS ਪੰਜਾਬੀ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਸੀ ਔਰ ਇਸੇ ਮੁਲਾਕਾਤ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਮੌਜੂਦਾ ਜਿਹੜਾ ਡਿਜੀਟਲ ਯੁੱਗ ਚੱਲ ਰਿਹਾ ਉਸ ਯੁੱਗ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਰੱਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਜਿਹੇ ਅੰਸਰਾਂ ਤੋਂ ਬਚਾ ਸਕਦੇ ਹੋ ਜਿਹੜੇ ਕਿ ਔਨਲਾਈਨ ਤੁਹਾਡੇ ਬੱਚਿਆਂ ਨੂੰ ਆਪਣੇ ਬਹਿਕਾਵੇ ਦੇ ਵਿੱਚ ਲੈ ਕੇ ਵਰਗਲਾ ਕੇ ਜਾਂ ਬਹਿਲਾ ਫੁਸਲਾ ਕੇ ਉਹਨਾਂ ਬੱਚਿਆਂ ਦਾ ਗਲਤ ਇਸਤੇਮਾਲ ਕਰ ਸਕਦੇ ਨੇ ਹੋਰ ਕੀ ਕੁਝ ਉਹਨਾਂ ਨੇ ਆਖਿਆ ਕੀ ਕੁਝ ਅੰਕੜੇ ਸਾਂਝੇ ਕੀਤੇ ਆਓ ਸੁਣਦੇ ਹਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਸ ਗੱਲਬਾਤ ਦੇ ਰਾਹੀਂ
1: SBS ਤੇ ਮੈਲਬਨ ਸਟੂਡੀਓ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ ਦੋਸਤੋ ਅੱਜ ਇੱਕ ਬਹੁਤ ਹੀ ਸੈਂਸਿਟਿਵ ਪਰ ਬਹੁਤ ਹੀ ਜ਼ਰੂਰੀ ਮੁੱਦੇ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਬੱਚਿਆਂ ਨੂੰ ਜਾਂ ਅੱਲੜਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਗਰੂਮਿੰਗ ਬਾਰੇ ਅਸੀਂ ਗੱਲ ਕਰਾਂਗੇ ਖਾਸ ਕਰਕੇ ਆਸਟ੍ਰੇਲੀਆ 'ਚ ਜ਼ਿਆਦਾਤਰ ਬਹੁਤਾਤ ਯੰਗ ਪੰਜਾਬੀ ਫੈਮਲੀਜ਼ ਦੀ ਹੈ ਜਿਨ੍ਹਾਂ ਦੇ ਬੱਚੇ ਹਜੇ ਛੋਟੇ ਨੇ ਜਾਂ ਅੱਲੜ ਉਮਰ ਵਿੱਚ ਨੇ ਅਤੇ ਅਕਸਰ ਇਹਨਾਂ ਵਿਸ਼ਿਆਂ 'ਤੇ ਖੁੱਲ੍ਹ ਕੇ ਵਿਚਾਰ ਨਹੀਂ ਕੀਤਾ ਜਾਂਦਾ ਸਾਡੇ ਨਾਲ ਯੂਕੇ ਤੋਂ ਆਸਟ੍ਰੇਲੀਆ ਦੌਰੇ 'ਤੇ ਆਏ ਭਾਈ ਮੋਹਨ ਸਿੰਘ ਜੀ ਨੇ ਸਾਂਝ ਪਾਈ ਹੈ ਪਿਛਲੇ ਕਈ ਦਹਾਕਿਆਂ ਤੋਂ ਗਰੂਮਿੰਗ ਦੇ ਮਸਲੇ ਨੂੰ ਲੈ ਕੇ ਇਹਨਾਂ ਦੇ ਕੰਮਾਂ ਨੂੰ ਗਲੋਬਲੀ ਜਾਣਿਆ ਜਾਂਦਾ ਹੈ ਆਓ ਇਹਨਾਂ ਨਾਲ ਕੁਝ ਅਹਿਮ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ ਜੀ ਆਇਆਂ ਨੂੰ ਮੋਹਨ ਜੀ
2: ਥੈਂਕ ਯੂ ਵੈਰੀ ਮੱਚ ਫਾਰ ਹੈਵਿੰਗ ਮੀ
1: ਤੇ ਆਸਟ੍ਰੇਲੀਆ ਕਿੱਦਾਂ ਆਉਣਾ ਹੋਇਆ
2: ਇਹ ਸਾਨੂੰ ਹੈ ਨਾ ਬੜੀ ਰਿਕੁਐਸਟ ਆਈ ਸੀਗੀ ਕਿ ਕਈ ਕਈ ਕੇਸ ਆਉਣ ਲੱਗ ਪਏ ਸੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਅਤੇ ਆਸਟ੍ਰੇਲੀਆ ਦੇ ਵਿੱਚ ਕੋਈ ਪਿਛਲੇ 2-3 ਸਾਲ ਤੋਂ ਅਤੇ ਸੰਗਤਾਂ ਦੀ ਰਿਕੁਐਸਟ ਆਉਂਦੀ ਸੀ ਕਿ ਜ਼ਰੂਰ ਆਓ ਇੱਥੇ ਅਤੇ ਸਾਡੇ ਕੋਲੋਂ ਹੀ ਉੱਥੇ ਇੰਨੇ ਬਿਜ਼ੀ ਸੀ ਯੂਕੇ ਦੇ ਵਿੱਚ ਕਨੇਡਾ ਅਮਰੀਕਾ ਵਿੱਚ ਯੂਰਪ ਦੇ ਵਿੱਚ ਇੰਨੇ ਬਿਜ਼ੀ ਸੀਗੇ ਸਾਡੇ ਕੋਲ ਟਾਈਮ ਨਹੀਂ ਮਿਲਦਾ ਸੀਗਾ ਅਤੇ ਇੱਕ ਫਿਰ ਨਿਊਜ਼ੀਲੈਂਡ ਦੇ ਚੱਕ ਉਸ ਕੇਸ ਦੇ ਵਿੱਚ ਆਏ ਸੀ ਅਤੇ ਫਿਰ ਉੱਥੇ ਅਸੀਂ ਸੋਚਿਆ ਵੀ ਜੇ ਨਿਊਜ਼ੀਲੈਂਡ ਆਏ ਹਾਂ ਤਾਂ ਆਪਾਂ ਇੱਥੇ ਆਸਟ੍ਰੇਲੀਆ ਵਿੱਚ ਵੀ ਆਣ ਕੇ ਦੇਖੀਏ
1: ਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਦੱਸੋ ਆਪਣੇ ਪਿਛੋਕੜ ਬਾਰੇ ਥੋੜ੍ਹਾ ਦੱਸੋ
2: ਜੀ
1: ਅਤੇ ਤੁਸੀਂ ਇਹ ਸਭ ਸ਼ੁਰੂ ਕਿੱਦਾਂ ਕੀਤਾ ਅਤੇ ਗਰੂਮਿੰਗ ਹੁੰਦੀ ਕੀ ਹੈ
2: ਇਹ ਜੀ ਆਪਣੇ 1997 ਤੋਂ ਅਸੀਂ ਸ਼ੁਰੂ ਕੀਤਾ ਸੀ ਉਸ ਵੇਲੇ ਇੱਕ 18 ਸਾਲ ਦੀ ਬੱਚੀ ਅਤੇ ਉਹਦੀ ਭਾਈ ਨੇ ਫੋਨ ਕੀਤਾ ਸੀ ਉਹਦੀ ਸਿਸਟਰ ਅਤੇ ਉਹਦੀ ਵਾਈਫ ਜਿਹੜੀ ਸੀ 18 ਸਾਲ ਦੀ ਅਤੇ 20 ਸਾਲ ਦੇ ਉਹ ਦੋਨੋਂ ਘਰ ਛੱਡ ਗਈਆਂ ਸੀਗੀਆਂ ਅਤੇ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਸੀਗਾ ਉਹ ਗਰੂਮਿੰਗ ਪ੍ਰੋਸੈਸ ਦੇ ਥਰੂ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਸੀ ਉਹਨਾਂ ਦੀ ਹੈਲਪ ਕਰਨ ਗਏ ਸੀ ਅਸੀਂ ਅਤੇ ਜਦੋਂ ਦੇਖਿਆ ਕਿ ਇਕੱਲੀਆਂ 2 ਨਹੀਂ ਹੋਰ ਵੀ ਬਹੁਤ ਅਨੇਕਾਂ ਕੇਸ ਆ ਫਿਰ ਅਸੀਂ ਸਿੰਘਾਂ ਨੇ 5 ਸਿੰਘਾਂ ਨੇ ਰਲ ਕੇ ਅਤੇ ਇਹ ਕੈਂਪੇਨ ਸਟਾਰਟ ਕੀਤੀ ਆਪਾਂ ਅਵੇਅਰਨੈਸ ਕਰੀਏ ਪਰ ਜਿਹੜੇ ਇਹ ਟਬੂ ਇਸ਼ੂ ਸੀਗੇ ਜਿਹੜੇ ਅਸਲ ਗਰੂਮਿੰਗ ਦਾ ਕਨਵਰਜ਼ਨ ਦਾ ਮੈਂਟਲ ਹੈਲਥ ਦਾ ਡੋਮੈਸਟਿਕ ਵਾਇਲੈਂਸ ਦਾ ਅਤੇ ਬੁਲਿੰਗ ਦਾ ਇਹ ਤਾਂ ਕੋਈ ਨਹੀਂ ਸੀ ਕਰਦਾ ਸੋ ਅਸੀਂ ਇਹ 5 ਵਿਸ਼ੇ ਚੱਕੇ ਸੀ ਐਂਡ ਲੋਕਲ ਪ੍ਰਚਾਰ ਕਰਦੇ ਕਰਦੇ ਲੋਕਲ ਪ੍ਰਚਾਰ ਕਰਦੇ ਅਤੇ 2013-14 ਦੇ ਵਿੱਚ ਸਾਨੂੰ ਫਿਰ BBC ਦਾ ਵੀ ਕਿਉਂਕਿ ਇੱਦਾਂ ਹੀ ਇੱਕ ਬੱਚੀ ਦੀ ਹੈਲਪ ਕੀਤੀ ਸੀ 15 ਕੁ ਸਾਲ ਦੀ ਸੀਗੀ ਅਤੇ ਉਹਦਾ ਫੁੱਫੜ ਜਿਹੜਾ ਸੀ ਉਹ BBC ਪੈਰਾਰਾਮਾ ਦਾ ਕੈਮਰਾਮੈਨ ਸੀ ਅਤੇ ਉਹ ਕਹਿੰਦਾ ਇਹ ਤਾਂ ਇਹ ਆਪਾਂ ਨੂੰ ਇਹਦੀ ਹਾਈਲਾਈਟ ਕਰਨੀ ਚਾਹੀਦੀ ਆ ਜਿਹੜੀ ਸੇਵਾ ਤੁਸੀਂ ਕਰ ਰਹੇ ਹਾਂ ਅਤੇ ਉਹ ਜਦੋਂ ਸੇਵਾ ਜਦੋਂ ਉਹਨਾਂ ਨੇ ਹਾਈਲਾਈਟ ਕੀਤੀ 2014 ਵਿੱਚ ਉਹਨਾਂ ਨੇ ਫਿਰ ਸ਼ੋਅ ਕੀਤੀ ਅਤੇ ਇਟ ਵਾਜ਼ ਦਾ ਨੰਬਰ 1 ਪ੍ਰੋਗਰਾਮ ਫੋਰ ਦੈਟ ਡੇ BBC ਆਈ ਪਲੇਅ ਜਿਹੜਾ ਕਰੈਸ਼ ਹੋ ਗਿਆ ਇਟ ਵਨ ਦੀ ਅਵਾਰਡ ਨੈਕਸਟ ਈਅਰ ਫੋਰ ਡਾਕੂਮੈਂਟਰੀ ਟ੍ਰਾਈਬ ਇਨ ਦਾ ਹੋਲ ਯੂਰਪ ਅਤੇ ਉਹਦੇ BBC ਵਰਲਡ ਸਰਵਿਸ ਨੇ ਲਾ ਦਿੱਤੀ ਫਿਰ ਸਾਡਾ ਸਿਰ ਖੁੜਕਣ ਦਾ ਟਾਈਮ ਨਹੀਂ ਫਿਰ ਕਨੇਡਾ ਤੋਂ ਅਮਰੀਕਾ ਤੋਂ ਸਾਰੇ ਪਾਸਿਓਂ ਸਮੋਲ ਔਰਗਨਾਈਜੇਸ਼ਨ UK ਦੀ ਔਰਗਨਾਈਜੇਸ਼ਨ ਬੇਸ ਨਾ ਵਾਜ਼ ਅ ਵਰਲਡ ਵਾਈਡ ਔਰਗਨਾਈਜੇਸ਼ਨ ਸੋ ਇੱਦਾਂ ਸਾਡਾ ਜਿਹੜਾ ਕਹਿ ਲਓ ਕਿ ਬਾਹਰ ਜਿਹੜਾ ਆਪਣਾ ਸਿੱਖ ਅਵੇਅਰਨੈਸ ਸੁਸਾਇਟੀ ਦਾ ਨਾਂ ਗਿਆ ਬਾਕੀ ਜਿਹੜੀ ਗਰੂਮਿੰਗ ਹੈ ਜੇ ਆਪਾਂ ਡੂੰਘਾਈ ਦੇ ਵਿੱਚ ਜਾਈਏ ਤਾਂ ਬਹੁਤ ਇਹਦਾ ਇਹ ਬਹੁਤ ਡੀਪ ਸਬਜੈਕਟ ਆ ਪਰ ਗਰੂਮਿੰਗ ਸਿੰਪਲ ਤੌਰ 'ਤੇ ਇਹੀ ਆ ਕਿ ਜਿਸ ਵੀ ਇਨਸਾਨ ਨੇ ਤੁਹਾਡੀ ਸੋਚ ਕੰਟਰੋਲ ਕਰ ਲਈ ਉਹਨੇ ਤੁਹਾਡੀ ਬਾਡੀ ਕੰਟਰੋਲ ਕਰ ਲਈ ਬਿਕੋਜ਼ ਐਵਰੀਥਿੰਗ ਇੱਥੇ ਸੋਚ ਦੇ ਨਾਲ ਸ਼ੁਰੂ ਹੁੰਦਾ ਅਤੇ ਜੇ ਤੁਹਾਡੀ ਸੋਚ ਚੰਗੀ ਆ ਤਾਂ ਤੁਹਾਡਾ ਚੰਗਾ ਸਰੀਰ ਨੇ ਚੰਗਾ ਕੰਮ ਕਰਨਾ, ਅਤੇ ਜੇ ਤੁਹਾਡੀ ਸੋਚ ਮਾੜੀ ਪਾ ਦਿੱਤੀ ਕੰਟਰੋਲ ਕਰ ਲਿਆ ਤਾਂ ਤੁਹਾਡੇ ਕੋਲੋਂ ਮਾੜਾ ਕੰਮ ਕਰਾ ਲੈਣਾ। ਸੋ ਇਹ ਜਿਹੜਾ ਹੋਲ ਪ੍ਰੋਸੈਸ ਹੈ ਗਰੂਮਿੰਗ ਦਾ, ਇਹ ਹੈਗਾ ਵੀ ਕਿਵੇਂ ਉਹਨਾਂ ਨੇ ਤੁਹਾਡੀ ਸੋਚ ਕੰਟਰੋਲ ਕਰਨੀ ਆ, ਅਤੇ ਜਦੋਂ ਸੋਚ ਕੰਟਰੋਲ ਹੋ ਗਈ ਉਹਨਾਂ ਨੇ ਤੁਹਾਡਾ ਸਾਰਾ ਸਰੀਰ ਕੰਟਰੋਲ ਕਰ ਲਿਆ। ਐਂਡ ਇਹ ਜਿਹੜਾ ਬੰਦਾ ਗਰੂਮਡ ਹੁੰਦਾ ਨਾ, ਉਹ ਇੰਨਾ ਸਟਲ ਪ੍ਰੋਸੈਸ ਆ ਕਿ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਯੂ ਬੀਂਗ ਗਰੂਮਡ।
3: ਤੇ ਤੁਸੀਂ ਜਿਵੇਂ ਗਲੋਬਲ ਦਾਇਰਿਆਂ ਦੀ ਗੱਲ ਕੀਤੀ ਕਿ ਤੁਸੀਂ ਗੱਲ ਕੀਤੀ ਕਿ ਥੋਟ ਰਿਫੋਰਮ ਹੈ, ਜੇ ਅਸੀਂ ਧਰਮ ਨੂੰ ਇੱਕ ਪਾਸੇ ਵੀ ਰੱਖ ਦਈਏ ਤਾਂ ਵੀ, ਜਿਵੇਂ ਕਿ ਆਸਟ੍ਰੇਲੀਆ ਦੀ ਵੀ ਜੇ ਆਪਾਂ ਗੱਲ ਕਰੀਏ,
2: ਹਾਂਜੀ,
3: ਤੇ ਪਿੱਛੇ ਜੇ ਆਸਟ੍ਰੇਲੀਆ ਦੇ ਈ ਸੇਫਟੀ ਕਮਿਸ਼ਨਰ ਨੇ ਦੇ ਅਨੁਸਾਰ ਗੇਮਿੰਗ ਪਲੇਟਫਾਰਮ ਜਿਹੜਾ ਰੋਬਲੌਕਸ ਹੈਗਾ,
2: ਹਾਂਜੀ,
3: ਉਸ ਤੇ ਵੀ ਗਰੂਮਿੰਗ ਦੀਆਂ ਰਿਪੋਰਟਸ ਸਾਹਮਣੇ ਆਈਆਂ ਨੇ ਜੇ ਅਸੀਂ ਆਸਟ੍ਰੇਲੀਆ ਦੇ ਐਂਗਲ ਦੀ ਗੱਲ ਕਰੀਏ। ਸੋ ਭਾਵੇਂ ਕਿ ਬੱਚਿਆਂ ਤੇ ਸੋਸ਼ਲ ਮੀਡੀਆ ਇੱਥੇ ਬੈਨ ਹੈ, ਛੋਟੇ ਬੱਚਿਆਂ ਨੂੰ ਵਰਤਣਾ ਇੱਥੇ ਬੈਨ ਹੋਇਆ, ਹੁਣੇ ਰੀਸੈਂਟਲੀ ਹੋਇਆ
2: ਸੀਗਾ,
3: ਪਰ ਫਿਰ ਵੀ ਡਿਜੀਟਲ ਯੁੱਗ ਹੈ, ਸਭ ਕੁਝ ਆਨਲਾਈਨ ਹੈ, ਜ਼ਿਆਦਾਤਰ ਐਂਟਰੀ ਪੁਆਇੰਟਸ ਦੀ ਗੱਲ ਕਰੀਏ ਕਿਹੜੇ ਨੇ?
2: ਐਂਟਰੀ ਪੁਆਇੰਟ ਦਾ ਤੁਸੀਂ ਜੇ ਤੁਸੀਂ ਐਮਫੈਸਿਸ ਕਰੋ, ਜਦੋਂ ਤੁਸੀਂ ਐਂਟਰੀ ਪੁਆਇੰਟ ਕਹਿੰਦੇ, ਕਲੀਅਰ ਸਟੇਟ ਕਰੋ ਕਿ ਆਈ ਯੂ ਟਾਕਿੰਗ ਅਬਾਊਟ
3: ਡਿਜੀਟਲੀ ਐਂਡ ਫਿਜ਼ੀਕਲੀ ਬੋਥ।
2: 87% ਆਫ ਆਲ ਗਰੂਮਿੰਗ ਇਜ਼ ਹੈਪਨਿੰਗ ਵਾਇਆ ਦੀ ਇੰਟਰਨੈਟ, ਐਂਡ ਆਈ ਥਿੰਕ 13% ਇਜ਼ ਸਟਰੀਟ ਗਰੂਮਿੰਗ, ਸੋ ਇਨ ਸਕੂਲਸ, ਇਨ ਕਾਲਜਿਸ, ਇਨ ਪਲੇਸਿਸ ਆਊਟ ਔਨ ਦਾ ਸਟਰੀਟਸ, ਹੈ ਨਾ, ਅਤੇ 87% ਹੈਗਾ ਆ through modern technology. So through modern technology, these predators are not on the streets anymore, but they're in your bedrooms, because everyone has an iPad or a computer or a telephone, and 90% children, whatever they see on social media, believe it's the holy truth.
3: ਤੁਸੀਂ ਸਕੂਲਸ ਦੀ ਗੱਲ ਕੀਤੀ ਹੈ, ਤੇ ਸਕੂਲਸ ਨੂੰ ਤੁਸੀਂ ਇਨਵੋਲਵ ਕਰਨ ਲਈ ਆਪਣੇ ਅਵੇਅਰਨੈਸ ਕੈਂਪੇਨ ਦੇ ਵਿੱਚ ਕੋਈ ਸਟੈਪਸ ਲਏ
2: ਹੋਣਗੇ,
3: ਸਕੂਲਸ ਨੂੰ ਕਿਸ ਤਰ੍ਹਾਂ ਅਸੀਂ ਇਨਵੋਲਵ ਕਰ ਸਕਦੇ
2: ਹਾਂ? ਇਹ ਸਕੂਲਸ ਦਾ ਜਿਹੜਾ ਸਟੇਟ ਸਕੂਲ ਹੈ, ਆਬਵੀਅਸਲੀ ਦੇਰ ਇਜ਼ ਅ ਲੋਟ ਆਫ ਰੈਡ ਟੇਪ, ਤੇ ਬਾਕੀ ਜਦੋਂ ਅਸੀਂ ਪਹਿਲੋਂ ਸਟਾਰਟ ਕੀਤਾ ਸੀ, ਅਸੀਂ ਜਿੰਨੇ ਵੀ ਹੁਣ ਗੁਰਦੁਆਰਾ ਸਾਹਿਬ ਸੀ ਸਾਡੇ ਉੱਥੇ, 300 ਗੁਰਦੁਆਰਾ UK ਦੇ ਵਿੱਚ, ਅਤੇ ਉਹ ਸਾਰਿਆਂ ਦੇ ਨਾਲ ਪੰਜਾਬੀ ਸਕੂਲ ਜਿਹੜੇ ਚਲਾਉਂਦੇ ਆ, ਪਹਿਲਾਂ ਤਾਂ ਉਹੀ ਟੈਕਲ ਕੀਤੇ ਸੀਗੇ, ਬਾਕੀ ਫਿਰ ਜਿਹੜੇ ਜਿੱਦਾਂ ਆਪਾਂ ਸਾਰੀਆਂ ਕਮਿਊਨਿਟੀਆਂ ਦੇ ਨਾਲ ਕੰਮ ਕਰਦੇ ਹਾਂ, ਦੇਰ ਆਰ ਚਰਚ ਸਕੂਲਸ, ਹਿੰਦੂਆਂ ਦੇ ਗਰੁੱਪਾਂ ਦੇ ਜਿਹੜੇ ਉਹਨਾਂ ਦੇ ਸਕੂਲ ਆ, ਸੋ ਅਸੀਂ ਇਸ ਤਰ੍ਹਾਂ ਗਏ ਸੀ। ਜਿਹੜੇ ਸਟੇਟ ਸਕੂਲਾਂ ਦਾ ਆ, ਉਹਨਾਂ ਦਾ ਏਜੰਡਾ ਹੋ ਰਿਹਾ ਤਾਂ ਬਹੁਤ ਜ਼ਿਆਦਾ ਰੈੱਡ ਟੇਪ ਆ, ਸੋ ਇਟਸ ਵੈਰੀ ਹਾਰਡ ਟੂ ਸੋਰਟ ਆਫ ਬ੍ਰੇਕ ਇਨ ਟੂ ਦੈਟ ਸੋਰਟ ਆਫ ਐਟ ਅ ਸਟੇਟ ਲੈਵਲ, ਬਟ we've gone to every school sort of run by faith groups.
3: ਜਿੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਫੈਮਿਲੀਜ਼ ਨੇ, ਯੰਗ ਫੈਮਿਲੀਜ਼ ਨੇ, ਜਿਨ੍ਹਾਂ ਦੇ ਬੱਚੇ ਜਾਂ ਤਾਂ ਹਜੇ ਛੋਟੇ ਨੇ ਜਾਂ ਅੱਲੜ ਉਮਰ ਵਿੱਚ ਨੇ, ਤੇ ਅਕਸਰ ਇਹਨਾਂ ਵਿਸ਼ਿਆਂ 'ਤੇ ਮੈਂ ਕਹੂੰਗੀ ਗੱਲਾਂ ਕਰਨ ਤੋਂ ਬੰਦਾ ਝਿਜਕਦਾ ਆ,
2: ਹਾਂਜੀ,
3: ਸਾਡੇ ਜਿਹੜਾ ਸਾਡਾ ਸਰਕਲ ਹੁੰਦਾ ਆ ਜਾਂ ਜਿੱਥੇ ਅਸੀਂ ਮਿਲਦੇ ਹਾਂ ਸਰਕਾਰੀ ਦੁਆਰੇ, ਅਸੀਂ ਇਹੋ ਜਿਹੇ ਟੋਪਿਕਸ 'ਤੇ ਨਹੀਂ ਗੱਲ ਕਰਦੇ ਜ਼ਿਆਦਾ। ਅਤੇ ਫਿਰ ਕਿਹੜੀਆਂ ਛੋਟੀਆਂ ਛੋਟੀਆਂ ਨਿਸ਼ਾਨੀਆਂ ਨੇ ਜਾਂ ਕਿਸ ਗੱਲਾਂ 'ਤੇ ਮਾਪੇ ਧਿਆਨ ਦੇਣ ਤਾਂ ਕਿ
2: ਅਸੀਂ ਸਿੰਪਲ ਕਹਿੰਦੇ ਹੁੰਦੇ ਰੈੱਡ ਫਲੈਗ, ਲਾਲ ਝੰਡੀ, ਜੇ ਹੁਣ ਆਪਾਂ ਗੱਡੀ ਵਿੱਚ ਜਾਂਦੇ ਹਾਂ ਤਾਂ ਲਾਲ ਲਾਈਟ ਆ ਗਈ, ਆਪਾਂ ਖੜ੍ਹੇ ਹੋ ਜਾਂਦੇ, ਨਹੀਂ ਤਾਂ ਆਪਾਂ ਨੂੰ ਪਤਾ ਵੀ ਆਪਾਂ ਨੂੰ ਚੰਗਾ ਵੱਡਾ ਫਾਈਨ ਆ ਜਾਣਾ, ਸੋ ਵੀ ਸੇਈ ਰੈੱਡ ਫਲੈਗਸ। ਰੈੱਡ ਫਲੈਗਸ ਸਿੰਪਲੀ, ਬਹੁਤ ਜ਼ਿਆਦਾ ਰੈੱਡ ਫਲੈਗਸ ਹੁੰਦੇ ਆ, ਪਰ ਜੇ ਆਪਾਂ ਸਿੰਪਲ ਤੌਰ 'ਤੇ ਕਹਿ ਦਈਏ ਕਿ ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਪੋਜ਼ਿਟਿਵ ਤੋਂ ਨੈਗੇਟਿਵ ਤਬਦੀਲੀ ਆਵੇ, ਆਪਾਂ ਨੂੰ ਰੁਕਣਾ ਚਾਹੀਦਾ, ਆਪਾਂ ਨੂੰ ਚੈੱਕ ਕਰਨਾ ਚਾਹੀਦਾ ਕਿ ਇਹ ਬੱਚੇ ਦੀ ਇਸ ਵੇਲੇ ਪੋਜ਼ਿਟਿਵ ਸੀਗਾ ਅਤੇ ਹੁਣ ਕਿਉਂ ਨੈਗੇਟਿਵ ਹੋ ਗਿਆ। ਜਿੱਦਾਂ ਜਿਵੇਂ ਆਪਾਂ ਆਪਣਾ ਬੱਚਾ ਬੜਾ ਖੁਸ਼ਹਾਲ ਬੱਚਾ ਆ, ਹੈਪੀ ਗੋ ਲੱਕੀ ਬੱਚਾ ਆ, ਹੁਣ ਸਡਨਲੀ ਸੈਡ ਹੋ ਗਿਆ, ਆਪਾਂ ਨੂੰ ਉਸੇ ਵੇਲੇ ਸਟੋਪ ਕਰਨਾ ਚਾਹੀਦਾ ਐਂਡ ਇਨਵੈਸਟੀਗੇਟ ਕਿ ਇਹ ਅੱਗੇ ਖੁਸ਼ੀ ਇਹਨੂੰ ਸੈਡ ਕਿਹੜੀ ਚੀਜ਼ ਨਾ ਹੋਇਆ, ਕੀ ਕੋਈ ਪ੍ਰੈਸ਼ਰ ਪਾ ਰਿਹਾ, ਕੋਈ ਬੋਲੀ ਕਰ ਰਿਹਾ, ਕੋਈ ਕੌਸ ਕਰ ਰਿਹਾ। ਜੋ ਕੋਈ ਬੱਚਾ ਜਿੱਦਾਂ ਅੱਗੇ ਆਪਣੇ ਆਪਣੇ ਨਾਲ ਬਹਿ ਕੇ ਸਾਰੀਆਂ ਗੱਲਾਂ ਸ਼ੇਅਰ ਕਰਦਾ ਆ, ਸਾਰਾ ਕੁਛ ਆਪਣੇ, ਦੇਰ ਇਜ਼ ਨੋ ਸੀਕਰਟਸ, ਹੁਣ ਆਪਣੇ ਕੋਲੋਂ ਸੀਕਰਟਸ ਰੱਖਣ ਲੱਗ ਪਿਆ, ਇਸ ਸੰਬੜੀ ਪ੍ਰੈਸ਼ਰਾਈਜ਼ ਹਿਮ ਹਿਮ ਓ ਹਰ ਟੂ ਕੀਪ ਸੀਕਰਟਸ ਐਂਡ ਸਟੱਫ ਲਾਈਕ ਦੈਟ। ਜੇ ਬੱਚੇ ਦੀ ਐਨਰਜੀ ਲੈਵਲ ਸੀ ਬੇਸਿਕਲੀ ਡਰੋਪ, ਜਿਹੜੀ ਗੈਟ ਅਪ ਐਂਡ ਗੋ ਐਨਰਜੀ ਆ, ਹੁਣ ਉਹ ਬੱਚਾ ਲੁਕਸ ਡਿਪਰੈਸਡ ਐਂਡ ਫੀਲ ਸੈਡ। The body will send signals before the mouth opens, because ਜਿਹੜੇ ਪ੍ਰੈਡੇਟਰਸ ਆ, ਇਹਨਾਂ ਨੇ ਬੱਚਿਆਂ ਨੂੰ ਡਰਾ ਕੇ ਰੱਖਿਆ ਹੁੰਦਾ, ਸੋ ਉਹਨਾਂ ਨੂੰ ਬੋਲਣਾ उत्ते औखा हुंदा, पर बच्चे दी बॉडी बॉडीली एक्शंस मापिया नूं पहला साइन ओ होऊगा।
3: ਤੁਸੀਂ ਜਿਵੇਂ ਨਿਸ਼ਾਨੀਆਂ ਦੀ ਗੱਲ ਕੀਤੀ ਹੈ ਬੱਚਿਆਂ ਨੂੰ ਲੈ ਕੇ, ਪਰ ਇਹ ਸਾਰੀਆਂ ਤਾਂ ਜਿਵੇਂ ਨੋਰਮਲ ਅਸੀਂ ਟੀਨੇਜ ਕ੍ਰਾਈਸਿਸ ਵੀ ਕਹਿ ਦਿੰਦੇ ਹਾਂ ਇਹਨਾਂ ਨੂੰ।
2: ਯੂ ਕੈਨ ਟੀਨੇਜਸ ਯਾ ਟੀਨੇਜ ਕ੍ਰਾਈਸਿਸ ਆ ਡਿਫਰੈਂਟ, ਵਾਟ ਆਮ ਸੇਇੰਗ ਇਟ ਮਾਈਟ ਬੀ ਨਥਿੰਗ ਬਟ ਇਟ ਮਾਈਟ ਬੀ ਸਮਥਿੰਗ ਸੀਰੀਅਸ, ਵੈਦਰ ਇਟਸ ਅ ਟੀਨੇਜ ਕ੍ਰਾਈਸ ਵੈਦਰ ਇਟਸ ਅਨਦਰ ਪ੍ਰੋਬਲਮ। ਉਹ ਸਾਡਾ ਹੁਣ ਜਿੱਦਾਂ ਗਿਵਨ ਗਿਫਟਸ ਲਾ ਲਓ, ਗਿਵਨ ਗਿਫਟਸ ਇਜ਼ ਅ ਪਾਰਟ ਆਫ ਲਵ ਬੋਮਿੰਗ। ਜੇ ਹੁਣ ਆਪਾਂ ਕੋਈ ਚੀਜ਼ ਆਪਣੇ ਬੱਚੇ ਨੂੰ ਲੈ ਕੇ ਨਹੀਂ ਦਿੱਤੀ ਤਾਂ ਆਪਣੇ ਘਰ ਕੋਈ ਚੀਜ਼ਾਂ ਪਈਆਂ ਜਿਹੜੀਆਂ ਆਪਾਂ ਨਹੀਂ ਲੈ ਕੇ ਦਿੱਤੀਆਂ, ਉੱਥੇ ਇਨਵੈਸਟੀਗੇਸ਼ਨ ਸਟਾਰਟ ਹੋਣੀ ਚਾਹੀਦੀ ਹੈ ਵੀ ਇਹ ਕਿੱਥੋਂ ਆਈ ਆ, ਕਿਉਂ ਆਈ ਆ। ਬਿਕੋਜ਼ ਇਨ ਦਿਸ ਲਾਈਫ ਦਿਸ ਨਥਿੰਗ ਫਰੀ, ਨੋਵੇਅਰ ਪੀਪਲ ਟਰਾਈ ਟੂ ਬਾਈ ਯੋਰ ਲਵ। Three things I always say, because we're social animals, okay, na? Even before religion, you know, we are humans, okay? And these people, jithe attention, affection, appreciation, hai na, ghar de vich hai nahi gi, to oh, apa bahar seek kar liya.
3: Ji.
2: So, a love-a-boy model de vich bahut sheti apne bacche faste, because we're also in a very Western culture here, it's a dating culture. And we also je apan utthe de jam pa liya saadi jehdi soch paavan sanu itthe 20 saal ho gaya ayanu paavan 15 saal ho gaya saadi soch pehlo punjabi soch aaugi paavan english vich jawab de dewan par pehlo punjabiyat jehdi auni aa। So it's I'm not saying all the red flags are leading to grooming, I'm saying that if there is a change in the child's personality, the grooming, or whether it's just teenage tantrums or whatever, we should stop, we should investigate, because the problem might be the serious side of a problem, huh?

0: ਸੋ ਦੋਸਤੋ ਇਸ ਗੀਤ ਦੇ ਨਾਲ ਹੀ ਵੇਲਾ ਹੋ ਰਿਹਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਤਾਂ ਜਿਹੜੀ ਗੱਲਬਾਤ ਤੁਸੀਂ ਸੁਣ ਰਹੇ ਸੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ SBS ਪੰਜਾਬੀ ਦੇ ਨਾਲ, ਉਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਡੇ ਰੂਬਰੂ ਕਰਾਂਗੇ। ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਵਾਸਤੇ।
1: Mandu gets lost in his office building.
2: Man, why does every floor look the same?
1: Boat U is on a boat covered by Geico. And with Geico's 24-7 claim support from boat insurance specialists, he can spend more time getting lost on the water.
2: Man, getting lost out here is the best.
1: And with Geico, Boat U can add 24-7 access to towing, too.
2: To clarify, though, I'm only figuratively lost, in case you're worried.
1: It feels good to be Boat U. It feels good to Geico.
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit, I've give up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: We are currently in an ad break. Your program will resume shortly. You're listening to SBS Audio. We are currently in an ad break. Your program will resume shortly.
7: ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਆ ਦੇ ਉੱਤੇ। ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਸੁਣ ਰਹੇ ਸਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ, ਜਿਹੜੇ ਕਿ ਸਿੱਖ ਅਵੇਅਰਨੈਸ ਸੁਸਾਇਟੀ UK ਦੇ ਸੰਸਥਾਪਕ ਨੇ। ਸਾਡੀ ਸਾਥੀ ਸੁਮੀਤ ਕੌਰ ਹੋਰਾਂ ਦੇ ਨਾਲ SBS ਦੇ ਸਟੂਡੀਓ ਦੇ ਵਿੱਚ ਆ ਕੇ ਉਹਨਾਂ ਨੇ ਗੱਲਬਾਤ ਕੀਤੀ ਸੀ। ਔਰ ਗੱਲਬਾਤ ਚੱਲ ਰਹੀ ਸੀ ਬੱਚਿਆਂ ਦੀ ਗਰੂਮਿੰਗ ਲੈ ਕੇ, ਜਿਹੜੀ ਔਨਲਾਈਨ ਪਲੇਟਫਾਰਮਸ ਉੱਤੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਕੁਝ ਲੋਕ ਜਿਹੜੇ ਹੈਗੇ ਨੇ, ਕੁਝ ਅਜਿਹੇ ਅਨਸਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਨੂੰ ਪ੍ਰਭਾਵਿਤ ਕਰਕੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਫਿਰ ਗਰੂਮਿੰਗ ਕਰਦੇ, ਉਹਨਾਂ ਦੀ ਫਿਰ ਆਪਣੇ ਤਰੀਕੇ ਨਾਲ ਉਹਨਾਂ ਬੱਚਿਆਂ ਨੂੰ ਆਪਣੇ ਮਤਲਬ ਦੇ ਵਾਸਤੇ, ਆਪਣੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ ਬੱਚਿਆਂ ਨੂੰ ਇਸਤੇਮਾਲ ਕਰਦੇ ਆ। ਹੋਰ ਕੀ ਕੁਝ ਉਹ ਆਖ ਰਹੇ ਨੇ, ਬੜੀ ਇੰਟਰਸਟਿੰਗ ਗੱਲਬਾਤ ਚੱਲ ਰਹੀ ਹੈ, ਆਓ ਉਸੇ ਗੱਲਬਾਤ ਦਾ ਅਗਲਾ ਹਿੱਸਾ ਸੁਣਦੇ ਹਾਂ।
8: ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ, ਕਿੰਨੇ ਕੁ ਤੁਸੀਂ ਆਪਣੇ ਜਦ ਦੇ ਤੁਸੀਂ ਇਸ ਨਾਲ ਜੁੜੇ ਹੋਏ ਹੋ ਇਸ ਮਹੀਨੇ?
9: ਵੈਲ, ਇਫ ਆਈ ਟੈਲ ਯੂ ਦਿਸ ਐਂਡ ਯੋਰ ਆਡੀਅੰਸ, ਤੁਸੀਂ ਗੂਗਲ ਵੀ ਕਰ ਦੇਖ ਸਕਦੇ ਆ, ਕਿਉਂਕਿ ਕਦੀ ਕਦੀ ਜਿੰਨੇ ਕੇਸ ਕੀਤੇ ਬੰਦਾ ਕਹਿੰਦਾ ਇੰਨੇ ਕਿੰਨੇ ਹੋ ਸਕਦੇ ਆ। ਇੱਕ ਸ਼ਹਿਰ ਰੋਦਰਮ ਆ, ਉੱਥੇ 1400 ਬੱਚੀ ਦਾ ਬਲਾਤਕਾਰ ਹੋਇਆ, ਨੋਟ ਜਸਟ ਵਨ ਡੇ ਔਰ ਟੂ ਡੇਜ਼ ਔਰ ਥਰੀ ਡੇਜ਼, ਓਵਰ ਅ ਨੰਬਰ ਆਫ ਈਅਰਸ। ਟੈਲਫਰਡ ਦੇ ਵਿੱਚ 1000 ਬੱਚੀ ਦਾ ਬਲਾਤਕਾਰ ਹੋਇਆ। ਵੀ ਐਕਚੁਲੀ ਡੈਲਟ ਵਿਦ ਗੈਂਗਸ, ਜਿਹੜੀਆਂ ਡਰੱਗੀ ਯੂਨੋ ਗੈਂਗਸ ਵੋ ਕੰਟਰੋਲ ਇਨ 330 ਬੱਚੀਆਂ, 300 ਬੱਚੀਆਂ ਇੱਕ ਗੈਂਗ ਕੰਟਰੋਲ ਕਰਦੀਆਂ ਸੀ। ਸੋ ਆਈ ਐਮ ਨੋਟ ਜਸਟ ਟੋਕਿੰਗ ਅਬਾਊਟ ਇੱਕ ਜਾਂ ਦੋ ਜਾਂ ਤਿੰਨ ਦੀਆਂ। ਹੁਣ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ, ਉਹਦੇ ਕੋਲ ਵੀ ਤਾਂ ਦੋ ਆਪਣੀਆਂ ਸਿੱਖਾਂ ਦੀਆਂ ਕੁੜੀਆਂ ਉਹ ਕੰਟਰੋਲ ਕਰ ਰਿਹਾ ਸੀਗਾ। ਹਾਉ ਗਰੂਮਿੰਗ ਪ੍ਰੋਸੈਸ, ਜਦੋਂ ਅਸੀਂ ਉੱਥੇ ਗਏ ਹਾਂ, ਉਹਨਾਂ ਨੂੰ ਵਾਈਟ ਬੋਰਡ ਮੂਹਰੇ ਰੱਖ ਕੇ ਤਾਂ ਉਹਨਾਂ ਨੂੰ ਪ੍ਰੋਸੈਸ ਦੱਸਿਆ, ਆਹ ਕਰਦਾ ਆਹ ਕਰਦਾ ਆਹ ਕਰਦਾ ਆਹ ਕਰਦਾ। ਵੀ ਵਰ ਏਬਲ ਟੂ ਫਰੀ ਦਮ ਫਰੋਮ ਦੈਟ ਗਰੂਮਿੰਗ ਪ੍ਰੋਸੈਸ, ਬਿਕੋਜ਼ ਯੂ ਹੈਵ ਟੂ ਡੂ ਦ ਡੀ ਗਰੂਮਿੰਗ ਪ੍ਰੋਸੈਸ। ਸੋ ਇਫ ਆਈ ਟੈਲ ਯੂ ਇਨ ਥਾਊਸੈਂਡਸ, ਇਟਸ ਪ੍ਰੋਬਬਲੀ ਈਵਨ ਲੋਟ ਮੋਰ ਦੈਨ ਦੈਟ, ਕਿਉਂਕਿ ਓਨਲੀ 13% ਐਵਰ ਗੈਟਸ ਰਿਪੋਰਟਿਡ, ਰਾਈਟ? ਅਤੇ 87% ਨੈਵਰ ਡਸ। 1400 ਇੱਕ ਟਾਊਨ ਦੇ ਵਿੱਚ ਸੀ, ਦੈਟਸ ਪ੍ਰੋਬਬਲੀ ਜਸਟ ਦ 13% ਦੈਟ ਰਿਪੋਰਟ ਇਨ।
8: ਤੇ ਜਿਵੇਂ ਤੁਸੀਂ ਰੋਥਮ ਐਕਸਪਲੋਇਟੇਸ਼ਨ ਕੇਸ ਦੀ ਗੱਲ ਕੀਤੀ,
9: ਹਾਂਜੀ,
8: ਉਸ ਕੇਸ ਦੇ ਦੌਰਾਨ ਕਾਫੀ ਸਾਰੀਆਂ ਜਿਹੜੇ ਸਿਸਟਮਿਕ ਫੇਲੀਅਰਸ ਹੁੰਦੇ ਨੇ ਸਰਕਾਰੀ ਦਰਬਾਰ, ਉਹ ਬਹੁਤ ਸਾਰੇ ਸਾਹਮਣੇ ਆਏ ਨੇ, ਜਗ ਜ਼ਾਹਿਰ ਹੋਏ ਨੇ, ਤੇ ਤੁਹਾਡੇ ਹਿਸਾਬ ਦੇ ਨਾਲ ਉਸ ਤੋਂ ਉਹ ਬਾਰੇ ਪੂਰੇ ਕੇਸ ਤੋਂ ਕੀ ਸਿੱਖਿਆ ਮਿਲਦੀ ਹੈ?
9: ਦੇਖੋ, ਕਾਨੂੰਨ ਤਾਂ ਬਹੁਤ ਬਣੇ ਸੀਗੇ ਆਪਣੇ ਉਸ ਕੇਸ ਤੋਂ ਬਾਅਦ, ਕਰਕੇ ਇੱਕ ਪ੍ਰੋਫੈਸਰ ਅਲੈਕਸੀ ਜੇ ਦੀ ਰਿਪੋਰਟ ਵੀ ਆਈ ਸੀਗੀ, ਅਤੇ ਉੱਥੇ ਰੈਕਮੈਂਡੇਸ਼ਨ ਸੀਗੇ ਗੌਰਮੈਂਟ ਲਈ, ਰੈਕਮੈਂਡੇਸ਼ਨ ਤਾਂ ਹੋ ਗਿਆ ਉਦੋਂ ਡੇਵਿਡ ਕੈਮਰਨ ਦੀ ਗੌਰਮੈਂਟ ਸੀਗੀ। ਇਹ ਇੱਕ ਚੀਜ਼ ਜ਼ਰੂਰ ਹੋਈ ਹੈ ਜਿੰਨਾ ਪ੍ਰਚਾਰ ਕੀਤਾ, ਜਿਹੜੀ ਸਜ਼ਾ ਆ ਹੈ ਨਾ ਉਹ ਵੱਧ ਗਈਆਂ, ਜਿੱਥੇ ਪਹਿਲੇ ਟਾਈਮਾਂ ਵਿੱਚ ਕਿਸੇ ਨੂੰ 5 ਸਾਲ ਮਿਲ ਜਾਂਦੀ ਸੀ, 4 ਸਾਲ ਮਿਲ ਜਾਂਦੀ ਸੀ, 2 ਸਾਲ ਅੰਦਰ ਰਹਿ ਕੇ ਆ ਜਾਂਦੇ ਸੀ। ਹੁਣ ਕਈ ਕੇਸਾਂ ਵਿੱਚ ਇੱਦਾਂ ਵੀ ਆ, ਜਿਹੜੀ ਹਡਸਫੀਲਡ ਗੈਂਗ ਆ, ਕਈਆਂ ਨੂੰ ਲਾਈਫ ਵੀ ਮਿਲ ਗਈ ਆ। ਸੋ ਸੈਂਟੈਂਸਿੰਗ ਸਟਰੋਂਗ ਹੋ ਗਈ ਆ, ਬਟ ਇੱਦਾਂ ਆ ਵੀ ਕਈ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਰੈਕਮੈਂਡੇਸ਼ਨਾਂ ਸੀਗੀਆਂ, ਹਲੇ ਹੈ ਨਾ ਬੰਦੇ ਝਿਜਕਦੇ ਆ ਵੀ ਖੋਲਿੰਗ ਸਪੇਡ ਸਪੇਡ, ਸਾਨੂੰ ਕੋਈ ਲੇਬਲ ਨਾ ਕਰੇ। ਫਿਰ ਜਿਹੜੇ ਸਿਸਟਮੈਟਿਕ ਫੇਲੀਅਰਸ ਆ, ਐਮ ਪੀ ਕਾਊਂਸਲਰਸ ਜਿਹੜੇ ਕਿ ਟਰਨਡ ਬਲਾਈਂਡ ਆਏ, ਪੁਲਿਸ ਵਾਲੇ ਟਰਨਡ ਬਲਾਈਂਡ ਆਏ, ਕਿਉਂਕਿ ਉੱਥੇ ਐਮ ਪੀਆਂ ਨੇ ਕਾਊਂਸਲਰਾਂ ਨੇ ਇਲੈਕਸ਼ਨ ਜਿੱਤਣੇ ਆ, ਉਹਨਾਂ ਨੇ ਆਪਣੀ ਵੋਟ ਬੈਂਕ ਕਿਉਂ ਖਰਾਬ ਕਰਨੀ ਆ, ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਵਾਲੀਆਂ। ਅਤੇ ਅਸੀਂ ਪਿਛਲੇ ਕੋਈ ਲੰਬੇ ਸਫ਼ਰ ਤੋਂ ਇੱਕ ਨੈਸ਼ਨਲ ਇੰਕੁਆਇਰੀ ਮੰਗਦੇ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ 30 ਸਾਲ ਹੋ ਗਏ ਕਹਿੰਦਿਆਂ ਨੂੰ, ਜੇ ਉਹ ਨਾ ਤੁਹਾਨੂੰ ਦਿਸੀਆਂ ਤਾਂ ਯੂ ਕੈਨ ਪੁੱਟ ਦ ਕਹਿ ਲਓ ਕਿ ਸਾਨੂੰ ਤੁਸੀਂ ਕਹਿ ਸਕਦੇ ਵੀ ਤੁਸੀਂ ਇਹ ਗਲਤ ਕੂੜ ਪ੍ਰਚਾਰ ਕੀਤਾ, ਗਲਤ ਡਿਵਾਈਡਿੰਗ ਪ੍ਰਚਾਰ ਕੀਤਾ। ਅਤੇ ਜੇ ਨਿਕਲ ਗਈਆਂ ਤੇ ਇਹਦਾ ਮਤਲਬ ਵੀ ਜਸਟੀਫਾਈਡ, ਬਿਕੋਜ਼
8: ਕਦ ਤੱਕ ਰਿਪੋਰਟ ਤੁਹਾਨੂੰ ਲੱਗਦਾ ਹੈ?
9: ਇਹ ਮੇਰੇ ਹਿਸਾਬ ਦੇ ਨਾਲ ਲੱਗਦਾ ਆ, ਮਹਾਰਾਜ ਕਿਰਪਾ ਕਰੂਗਾ ਕਿ 29 ਤੱਕ ਇਟਸ ਗੋਇੰਗ ਟੂ ਬੀ ਅ ਥਰ ਰਿਪੋਰਟ, ਐਂਡ ਇਟ ਸ਼ੁੱਡ ਬੀ ਦ ਲੇਟ ਐਂਡ ਆਫ 28 or 29 ਦੈਟ ਦ ਕੰਟਰੀ ਵਿਲ ਸੀ ਦ ਸਕੋਪ, ਐਂਡ ਆਈ ਵਿਲ ਟੈਲ ਯੂ ਦਿਸ, ਦ ਸਕੇਲ ਆਫ ਦ ਪ੍ਰੋਬਲਮ ਇਸ ਗੋਇੰਗ ਟੂ ਬੀ ਫਾਰ ਫਾਰ ਗ੍ਰੇਟਰ ਦੈਨ ਜਿੰਨੀਆਂ ਅਸੀਂ ਆਲਰੇਡੀ ਗੱਲਾਂ ਕੀਤੀਆਂ ਆ।
8: ਅਤੇ ਜੇ ਅਸੀਂ ਇਹਨੂੰ ਸਰਲ ਲਫ਼ਜ਼ਾਂ ਦੇ ਵਿੱਚ ਗੱਲ ਕਰਨੀ ਹੋਵੇ ਕਿ ਜਿਵੇਂ ਬੱਚਿਆਂ ਨੂੰ ਕੋਈ ਟਿਪਸ ਦੇਣੇ ਹੋਣ ਮਾਪਿਆਂ ਨੂੰ, ਕਿ ਜਦੋਂ ਬੱਚੇ ਨੂੰ ਰੇਸ ਕਰਨਾ ਆ, ਜਿਵੇਂ ਇੱਥੇ ਅਸੀਂ ਪੰਜਾਬੀ, ਤੁਹਾਨੂੰ ਮੈਂ ਦੱਸਿਆ ਕਿ ਬਹੁਤ ਯੰਗ ਫੈਮਿਲੀਜ਼ ਨੇ, ਕਿਹੜੀਆਂ ਗੱਲਾਂ ਧਿਆਨ 'ਚ ਦੇਣ ਤਾਂ ਕਿ ਇੱਥੋਂ ਤੱਕ ਨੌਬਤ ਹੀ ਨਾ ਪਹੁੰਚੇ?
9: ਮੇਨ ਪੁਆਇੰਟ ਨਾ, ਜੇ ਆਪਾਂ ਮੇਨ ਪੁਆਇੰਟ 'ਤੇ ਹੋਈਏ, ਟੈਲ ਯੂ ਲਿਟਲ ਅਬਾਊਟ ਅਸ, ਅਸੀਂ ਪ੍ਰਿਜ਼ਨਾਂ ਨੂੰ ਵੀ ਜਾਂਦੇ ਹਾਂ, ਵੀ ਮੀਟ ਪੀਡੋਫਾਈਲਸ, ਵੀ ਮੀਟ ਪੀਪਲ ਹੂ ਡੂ ਦੀਸ ਥਿੰਗਸ, ਹੈ ਨਾ, ਐਂਡ ਵੀ ਓਨਲੀ ਮੀਟ ਦਮ ਵੀ ਸੋ ਦੈਟ ਵੀ ਕੈਨ ਗੈਟ ਇਨਸਾਈਡ ਦ ਮਾਇੰਡ ਐਂਡ ਸੀ ਹਾਊ ਦ ਇਨਸਾਈਡ ਆਫ ਅ ਮਾਇੰਡ ਆਫ ਅ ਪ੍ਰੈਡੇਟਰ ਵਰਕਸ, ਹੈ ਨਾ। ਸੋ ਉਹਨਾਂ ਨੂੰ ਅਸੀਂ ਕੁਐਸਚਨ ਕਰਦੇ ਹੁੰਦੇ, ਕਈ ਕੁਛ ਕਰਦੇ ਹੁੰਦੇ, ਐਂਡ ਦ ਨੰਬਰ ਵਨ ਕੁਐਸਚਨ ਦੈਟ ਵੀ ਆਸਕ ਕਿ ਵਟ ਇਜ਼ ਦ ਵਨਰੇਬਿਲਿਟੀ ਯੂ ਲੁੱਕ ਇਨ ਅ ਚਾਈਲਡ, ਕਿਹੜੀ ਵਨਰੇਬਿਲਿਟੀ ਆ ਬੱਚੇ ਵਿੱਚ ਤੁਸੀਂ ਦੇਖਦੇ ਆ, ਦੈਟ ਯੂ ਥਿੰਕ ਦੈਟਸ ਆਰ ਨੈਕਸਟ ਟਾਰਗੇਟ ਔਰ ਐਨ ਈਜ਼ੀ ਟਾਰਗੇਟ। ਵੁੱਡ ਯੂ ਬਿਲੀਵ 98% ਸਹੀ ਕਿ ਗਿਵ ਇਜ਼ ਅ ਚਾਈਲਡ ਹੂ ਨੋਸ ਨਥਿੰਗ ਅਬਾਊਟ ਸੈਕਸ ਦੈਟ ਬਿਕਮਸ ਆਰ ਨੈਕਸਟ ਵਿਕਟਮ? ਯੂ ਨਾਉ ਲੁੱਕ ਐਟ ਦ ਪੰਜਾਬੀ ਕਮਿਊਨਿਟੀ, ਵੀ ਡੂ ਨੋਟ ਟੋਕ ਅਬਾਊਟ ਡੇਟਿੰਗ, ਵੀ ਡੂ ਨੋਟ ਟੋਕ ਅਬਾਊਟ, ਆਪਣੇ 5 ਚੋਰ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਥਾ ਵਾਜਿਕ ਗੁਰਦੁਆਰਿਆਂ ਸਾਰੇ ਜਾਂਦੇ ਆ, ਵੀ ਟੋਕ ਅਬਾਊਟ ਕ੍ਰੋਧ, ਵੀ ਟੋਕ ਅਬਾਊਟ ਲੋਭ, ਵੀ ਟੋਕ ਅਬਾਊਟ ਮੋਹ, ਵੀ ਟੋਕ ਅਬਾਊਟ ਹੰਕਾਰ। ਹੈਵ ਯੂ ਐਵਰ ਹਰਡ ਅ ਲੈਕਚਰ ਔਨ ਕਾਮ ਇਨ ਅ ਗੁਰਦੁਆਰਾ? ਯੂ ਨੋ, ਐਂਡ ਕਾਮ ਕਮਸ ਥਾਊਜ਼ੰਡਸ ਆਫ ਟਾਈਮਸ ਇਨ ਦ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਹੈਜ਼ ਸਪੋਕਨ ਓਪਨਲੀ ਅਬਾਊਟ ਇਟ, ਅਤੇ ਅਸੀਂ ਝਿਜਕਦੇ ਹਾਂ। ਐਂਡ ਇਸ ਆ ਪੰਜਾਬੀ ਮੈਂਟੈਲਿਟੀ ਕਿ ਜੇ ਅਸੀਂ ਕਿਸੇ ਚੀਜ਼ ਦੀ ਗੱਲ ਕਰੀਏ, ਹੈ ਨਾ, ਖਰਿਆ ਸਾਡੇ ਬੱਚੇ ਕਾਮ ਹੀ ਨਾ ਬਣ ਜਾਣ, ਐਂਡ ਵੀ ਆਰ ਅਵੋਇਡਿੰਗ ਦ ਹਾਰਡ ਕੁਐਸਚਨਸ, ਐਂਡ ਦੈਟ ਹੈਸ ਟੂ ਬੀ ਟੈਕਲਡ, ਵੀ ਟੋਕ ਅਬਾਊਟ ਇਟ ਓਪਨਲੀ ਟੂ ਸਟੋਪ ਦਿਸ, ਸੋ ਦੈਟ ਆਵੋ ਬੱਚ ਪੀਪਲ ਆਪਣੇ ਬੱਚੇ ਨਾ ਵਨਰੇਬਲ ਹੋਣ, ਦੇ ਮਸਟ ਨੋ ਕਿ ਇਹ ਕਿੰਨਾ ਡਿਸਟਰਕਟਿਵ ਆ, ਅਤੇ ਸੇਫ ਰਿਲੇਸ਼ਨਸ਼ਿਪਸ, ਫੇਕ ਲਵ ਐਂਡ ਰੀਅਲ ਲਵ, ਐਂਡ ਟੋਕਿੰਗ ਅਬਾਊਟ ਕੀਪਿੰਗ ਨੋ ਸੀਕ੍ਰੇਟਸ। ਸੋ ਜੇ ਬੱਚਿਆਂ ਨੂੰ ਆਪਾਂ ਓਪਨਲੀ ਆਪ ਓਨੈਸਟ ਹਾਂ, ਅਤੇ ਬੱਚਿਆਂ ਨੂੰ ਵੀ ਕਹਿਣਾ ਕਿ ਇਫ ਯੂ ਸੀ ਅ ਪ੍ਰੋਬਲਮ ਸੀਕ੍ਰੇਟ ਨਹੀਂ ਰੱਖਣੇ। ਇਹ ਚੀਜ਼ਾਂ ਸਾਰੀਆਂ ਅਸੀਂ, ਹੈ ਨਾ, ਮਾਪਿਆਂ ਦੇ ਕੈਂਪ ਦੇ ਵਿੱਚ ਸਿਖਾਲਦੇ ਹੁੰਦੇ ਹਾਂ, ਬਿਕੋਜ਼ ਇਹ 3-pronged ਅਟੈਕ ਆ, ਕਮਿਟੀਜ਼, ਮਾਪੇ, ਯੂਥ, ਵੀ ਗੋਟ ਟੂ ਬੀ ਵਰਕਿੰਗ ਟੁਗੈਦਰ। ਜਾਂ ਲੋਕ ਸਾਨੂੰ ਮੈਸੇਜ ਕਰਦੇ ਆ, ਜਿੱਦਾਂ ਆਪਣੇ email rahi, and then you go to a special department regarding whatever your case is, and then you get allocated this sort of counselor that you need. So whether it's just counseling, you'll get counseling. Whether it's a current case that needs to have the police involved, that's a different department. So the whole SAS is sort of Sikh Awareness Society is based from A to Z. It doesn't matter what support you need, mental health support, counseling, even going to the hospital, going to court with you and being there. Because jado, as Mara says, bahan jinna ki pakdiye sir deje baina chodiye. If once you come to us and we think your case is genuine, we're going all the way with you.
8: ਤੇ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਤੇ ਪਿੱਛੇ ਮੋਟੀਵੇਸ਼ਨ ਕੀ ਸੀ ਕਿਸ ਤਰ੍ਹਾਂ ਆਉਣਾ ਹੋਇਆ ਜੁੜੇ ਤੁਸੀਂ ਕਿਸ ਤਰ੍ਹਾਂ ਜਿਵੇਂ 1990 ਦੀ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਕੇਸ ਆਇਆ ਉਹ ਤੁਹਾਡੇ ਕੋਲ ਆਇਆ ਕਿਵੇਂ ਕਿਉਂ ਆਇਆ
9: ਉਹ ਬਿਕੋਜ਼ ਉਸ ਟਾਈਮ ਤੇ ਅਸੀਂ 97-96 ਦੇ ਵਿੱਚ ਅਸੀਂ ਪ੍ਰੈਪਰੇਸ਼ਨ ਕਰ ਦਿੱਤੀ ਸੀ ਆਪਣੀ 1999 ਦੀ 300 ਸਾਲ ਵਿਸਾਖੀ ਦਾ ਜਿਹੜਾ ਸਾਜਨਾ ਦਿਵਸ ਸੀਗਾ ਐਂਡ 300 ਸਾਲ ਵਾਸ ਅ ਵੈਰੀ ਵੈਰੀ ਬਿਗ occasion ਤੇ ਅਸੀਂ ਆਪਣੀ ਜਿਹੜੀ ਲੋਕਲ ਕਾਉਂਸਲ ਸੀਗੀ ਉਹ ਬਰਮਿੰਗਮ ਸਿਟੀ ਕਾਉਂਸਲ ਉਹ ਯੂਰਪ ਦੀ ਸਭ ਤੋਂ ਵੱਡੀ ਕਾਉਂਸਲ ਸੀ ਤੇ ਅਸੀਂ ਉਹਨਾਂ ਨੂੰ ਇੱਕ ਪ੍ਰੋਗਰਾਮ ਇਹ ਸੈੱਲ ਕੀਤਾ ਸੀ ਬਿਕੋਜ਼ ਦਾ ਖਾਲਸਾ ਵਰਕਸ ਵਿਦ ਹਿਊਮੈਨਿਟੀ ਇਨ ਐਵਰੀਥਿੰਗ ਤੇ ਮਹਾਰਾਜ ਦਾ ਸ਼ਬਦ ਵੀ ਆਉਂਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਐਂਡ ਵੀ ਵੈਂਟ ਅੰਡਰ ਦੈਟ ਸ਼ਬਦ ਐਂਡ ਦੇ ਗਿਵ ਅਸ ਲੋਟ ਆਫ ਗ੍ਰਾਂਟਸ ਬਟ ਟੂ ਪ੍ਰਮੋਟ ਦੈਟ ਪ੍ਰੋਗਰਾਮ ਜਿੱਥੇ ਆਪਣਾ ਕਿੰਗ ਚਾਰਲਸ ਵੀ ਆਇਆ ਵੈਲ ਹੀ ਵਾਸ ਪ੍ਰਿੰਸ ਚਾਰਲਸ ਦੈਨ ਉਸ ਟਾਈਮ ਦਾ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਸੀ ਟੋਨੀ ਬਲੇਅਰ ਉਹਦੀ ਵਾਈਫ ਲੋਟ ਆਫ ਡਿਗਨਿਟੀ ਵੀ ਮੇਡ ਦਿਸ ਪ੍ਰੋਗਰਾਮ ਐਂਡ ਦੇ ਸੇ ਇਟ ਵਾਸ ਦ ਬਿਗੈਸਟ ਪ੍ਰੋਗਰਾਮ ਆਊਟਸਾਈਡ ਅਨੰਦਪੁਰ ਸਾਹਿਬ 6 ਵੀਕਾਂ ਸੀ ਇਹ ਪ੍ਰੋਗਰਾਮ ਚਲਾਇਆ ਬਟ ਟੂ ਪ੍ਰਮੋਟ ਦੈਟ ਪ੍ਰੋਗਰਾਮ we were on radio shows like yourselves and sare passe bbc and local radio tvs and everything us ve insaan ne jadon sanu dekhya guy has a high command of english and meri eh shayad madad kar sake te unhan ne sanu fe odo saadi organization nahi si chaldi te odo sanu fe unhan ne jehdi assi 13 gurdwara de general secretary sige te utthe phone kita siga utthon fe assi apna private phone call karke te fe odi ਮਦਦ ਕਰਨ ਗਏ ਸੀ ਵੀ ਚਲੋ ਜੇ ਸਾਡੀ ਕੋਈ ਕਹਿਣ ਦੇ ਨਾਲ ਕੋਈ ਸੁਣ ਲੂ ਗੱਲ ਤੇ ਵਾਈ ਨੋਟ ਹੈ ਨਾ ਤੇ ਪਰ ਜਦੋਂ ਉੱਥੇ ਗਏ ਆ ਉਦੋਂ ਦੇਖਿਆ ਕਿ ਪ੍ਰੋਬਲਮ ਇੱਕ ਦੋ ਨਹੀਂ ਸੀਗੀ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਸੀਗੀ ਅਤੇ ਫਿਰ ਮੁੜ ਕੇ ਆਣ ਕੇ ਅਸੀਂ ਇਹ ਸੈਟਅਪ ਕੀਤੀ ਨੋਟ ਐਵਰੀਬਾਡੀ ਇਜ਼ ਓਪਨ ਟੂ ਡਿਸਕਸ ਦਿਸ ਫਿਰ ਸਾਨੂੰ ਹੋਲ ਬੁੱਕ ਕਰਨੇ ਪਏ ਲਾਇਬ੍ਰੀਆਂ ਬੁੱਕ ਕਰਨੀਆਂ ਪਈਆਂ ਕਿਉਂਕਿ ਗੁਰਦੁਆਰੇ ਦੀਆਂ ਸਟੇਜਾਂ ਨਹੀਂ ਸੀ ਦੇ ਰਹੇ ਇਸ ਗੱਲ ਕਰਨ ਨੂੰ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਸੀਂ ਇੱਕ ਪਲੈਟਫਾਰਮ ਕ੍ਰੀਏਟ ਕਰ ਦਿੰਦੇ ਆ ਫਿਰ ਇੱਕ ਹੈਲਪਲਾਈਨ ਕ੍ਰੀਏਟ ਕੀਤੀ 24/7 ਹੈਲਪਲਾਈਨ ਉਹਦੇ ਵਿੱਚ ਸਾਨੂੰ ਜਦੋਂ ਕੇਸ ਆਉਣ ਲੱਗੇ ਗਾਂਹ ਮੋਮੈਂਟਮ ਇੱਕ ਗੁਰਦੁਆਰੇ ਕੀਤਾ ਦੋ ਗੁਰਦੁਆਰੇ ਕੀਤਾ ਹੁਣ ਤਾਂ ਸਾਰੇ ਯੂਕੇ ਦੇ ਗੁਰਦੁਆਰਿਆਂ ਵਿੱਚ ਸਾਰੇ ਕਵਰ ਕੀਤੇ ਕਈ ਵਾਰੀ ਕਵਰ ਕੀਤੇ ਆ
8: ਅਸਰ ਸੁੱਖ ਹੋਣ ਕਾਰਨ ਲੋਕਾਂ ਨੇ ਤੁਹਾਨੂੰ ਕੰਟੈਕਟ ਕਰਨਾ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਕੜੀ ਨਾਲ ਕੜੀ ਜੁੜਦੀ ਰਹੀ ਤੇ ਸਿਲਸਿਲਾ ਜਾਰੀ ਹੈ
9: ਬਸ ਦਾਈ ਹੁਣ ਇੱਥੇ ਆਏ ਆ ਸੋਸ਼ਲ ਮੀਡੀਆ ਤੇ ਦੇਖ ਕੇ ਤਾਂ ਉਹਨਾਂ ਨੇ ਕਿਹਾ ਭਾਈ ਸਾਹਿਬ ਇੱਥੇ ਵੀ ਫੇਰਾ ਪਾਓ ਤੇ ਇੱਥੇ ਵੀ ਆਪਣੇ 4-5 ਪ੍ਰੋਗਰਾਮ ਆਪਣੇ ਬੋਕਿਆਮ ਐਲਬਮ ਦੇ ਵਿੱਚ ਇਹ ਵਿਸ਼ਾ ਇੰਨਾ ਹੈਗਾ ਆ ਗੰਭੀਰ ਜਿਹਾ ਕਿ ਮਹਾਰਾਜ ਸਾਨੂੰ ਕਹਿੰਦੇ ਆ ਕਿ ਜਾਗ ਲਹਿੋ ਰੇ ਮਨਾ ਜਾਗ ਲਹਿੋ ਕਹਾਂ ਗਾਫਲ ਸੋਇਆ ਸਿੱਖ ਜਾਗ ਵੇਕ ਅਪ ਸਮੈਲ ਦ ਕਾਫੀ ਆਸੇ ਪਾਸੇ ਦੇਖੋ ਇਹ ਇੰਨਾ ਵਿਸ਼ਾ ਜ਼ਿੰਦਗੀ ਖਰਾਬ ਕਰ ਦਿੰਦੀ ਬੱਚੇ ਦੀ ਅਤੇ ਮਾਪਿਆਂ ਦੀ ਸੋ ਦਿਸ ਇਜ਼ ਬੇਸਿਕਲੀ ਐਨ ਅਵੇਅਰਨੈਸ ਅਸੀਂ ਆਪਣੇ ਲੋਕਾਂ ਨਾਲ ਤੁਸੀਂ ਆਪਣੇ ਆਪਣੇ ਘਰਾਂ ਦੇ ਪਹਿਰੇਦਾਰ ਬਣੋ ਦੈਟਸ ਦ ਮੇਨ ਮੈਸੇਜ
8: ਜੀ ਗੱਲਬਾਤ ਕਰਨ ਲਈ ਤੇ ਇੱਥੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
9: ਥੈਂਕ ਯੂ ਜੀ ਯੂ ਵਿਦ ਐਸ ਪੀ ਐਸ ਰੇਡੀਓ

0: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
1: Landu brainstorms boat names for the boat he hopes to own.
2: How about Fishful Thinking? Nah, too cute. C'est la vie? Would be better if I was French.
1: BoatU has a boat covered by Geico, with added 24/7 access to the largest towing fleet on the water. He has the confidence to spend more time on an actual boat.
2: Fantastic voyage? Now we're getting somewhere.
1: Plus, Geico can help BoatU cover what's on board, too.
2: Oh, I know. Boy, oh boy, or barely awake, paddle to the metal. Oh, man, I should do this for a living.
1: It feels good to be BoatU. It feels good to Geico.
3: All right, class, tell me about your weekend. Leo?
4: Well, my sister wanted to go camping, so my parents took us in our new Nissan Pathfinder through a mountain trail.
3: Thank you, Leo.
4: No, it's not over yet. My brother wanted to explore some caves, so we drove up a bunch of steep hills. And then we
5: With its V6 engine and 9-speed automatic transmission, the Nissan Pathfinder can power your adventure. That's why J.D. Power ranks Nissan number one in new vehicle quality among mainstream brands. The new V6-powered Nissan Pathfinder. For J.D. Power 2025 U.S. Central Quality Study Award information, visit jdpower.com/awards.
6: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ। SPS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
7: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ। ਤੁਸੀਂ ਲਾਈਵ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਔਰ ਆਪਣੇ ਦੋਸਤਾਂ ਨੂੰ, ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਹੁਣੇ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ, 4 to 5 ਸੋਮਵਾਰ ਤੋਂ ਸ਼ੁੱਕਰਵਾਰ 1 ਘੰਟੇ ਵਾਸਤੇ ਲਾਈਵ ਅਸੀਂ ਪ੍ਰਸਾਰਿਤ ਕਰਦੇ ਹਾਂ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 SBS ਰੇਡੀਓ 2 ਦੇ ਉੱਤੇ। ਔਰ ਸਾਡਾ ਹੁਣ ਜਿਹੜਾ ਪ੍ਰੋਗਰਾਮ ਹੈ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ, ਅਤੇ ਹੁਣ ਗੱਲ ਕਰਾਂਗੇ ਜੀ ਵਿਸਾਖੀ ਵਾਲੇ ਮੇਲੇ ਦੀ। ਪਿਛਲੇ ਦਿਨ ਦੇ ਦੌਰਾਨ ਸ਼ੈਪਟਨ ਦੇ ਵਿੱਚ ਵਿਸਾਖੀ ਦਾ ਮੇਲਾ ਆਯੋਜਿਤ ਕੀਤਾ ਗਿਆ ਸੀਗਾ, ਖੂਬ ਰੌਣਕਾਂ ਉੱਥੇ ਲੱਗੀਆਂ ਨੇ। ਪੰਜਾਬੀ ਰੰਗ ਜਿਹੜੇ ਆ ਸ਼ੈਪਟਨ ਦੇ ਵਿੱਚ ਨਜ਼ਰ ਆਏ ਨੇ, ਪੰਜਾਬੀ ਵਿਰਸਾ ਨਜ਼ਰ ਆਇਆ। ਹੋਰ ਕੀ ਕੁਝ ਉਸ ਮੇਲੇ ਦੀਆਂ ਰੌਣਕਾਂ ਨੇ, ਸਾਰਾ ਵੇਰਵਾ ਬਿਆਨ ਕਰ ਰਿਹਾ ਸਾਡੇ ਸਾਥੀ ਪੁਨੀਤ ਢਿੰਗਰਾ, ਆਓ ਸੁਣਦੇ ਹਾਂ।
8: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢਿੰਗਰਾ ਤੁਹਾਡੇ ਨਾਲ। ਵਿਕਟੋਰੀਆ ਦੇ ਪਿੰਡੋ ਇਲਾਕੇ ਸ਼ੈਪਟਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੰਘ ਸਪੋਰਟਸ ਕਲੱਬ ਸ਼ੈਪਟਨ ਵੱਲੋਂ ਵਿਸਾਖੀ ਮੇਲਾ ਕਰਵਾਇਆ ਗਿਆ। 26 April 2026 ਨੂੰ ਹੋਏ ਇਸ ਵਿਸਾਖੀ ਮੇਲੇ ਵਿੱਚ ਖੇਡਾਂ ਅਤੇ ਸੰਗੀਤ ਤੋਂ ਇਲਾਵਾ ਇਸ ਵਾਰ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗਸ ਅਤੇ ਕਲਾ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕੀ ਕੁਝ ਰਿਹਾ ਖਾਸ ਇਸ ਵਾਰ ਦੇ ਸ਼ੈਪਟਨ ਵਿਸਾਖੀ ਮੇਲੇ ਵਿੱਚ, ਆਓ ਜਾਣਦੇ ਹਾਂ ਮੇਲੇ ਦੇ ਪ੍ਰਬੰਧਕਾਂ ਕੋਲੋਂ। ਇਸ ਮੇਲੇ ਵਿੱਚ ਨਾ ਸਿਰਫ ਖੇਡਾਂ ਦਾ ਜੋਸ਼ ਦੇਖਣ ਨੂੰ ਮਿਲਿਆ, ਬਲਕਿ ਪਰਿਵਾਰਾਂ, ਬੱਚਿਆਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਨੇ ਇਸ ਨੂੰ ਇੱਕ ਵੱਡਾ ਪੰਜਾਬੀ ਮੇਲਾ ਬਣਾ ਦਿੱਤਾ। ਸਿੰਘ ਸਪੋਰਟਸ ਕਲੱਬ ਦੇ ਮੈਂਬਰ ਸੁਖਜੀਤ ਸਿੰਘ ਧਨੋਆ ਜੀ ਦੱਸਦੇ ਨੇ ਕਿ ਇਸ ਵਾਰ ਕਈ ਤਰ੍ਹਾਂ ਦੇ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
9: ਸਭ ਤੋਂ ਮੇਨ ਤਾਂ ਜਿਵੇਂ ਸਾਰੇ ਜਾਣਦੇ ਆ ਕਿ ਕਬੱਡੀ ਦੇ ਨਾਲ ਨਾਲ ਬਹੁਤ ਫਸਵੇਂ ਮੁਕਾਬਲੇ, ਰੱਸਾਕੱਸ਼ੀ ਦੇ, ਫਿਰ ਖੋ ਖੋ ਬੱਚਿਆਂ ਦੀ ਅਤੇ ਬਜ਼ੁਰਗਾਂ ਦੀ ਐਥਲੈਟਿਕਸ, ਵਾਲੀਬਾਲ ਤੇ ਸੀਪ ਦੇ ਮੁਕਾਬਲੇ ਹੋਏ, ਕ੍ਰਿਕਟ ਦਾ ਟੂਰਨਾਮੈਂਟ ਜਿਹੜਾ ਉਹ ਇੱਕ ਦਿਨ ਪਹਿਲਾਂ ਹੀ ਫਾਈਨਲ ਹੋ ਗਿਆ ਸੀ।
8: ਕਬੱਡੀ ਤੋਂ ਲੈ ਕੇ ਕ੍ਰਿਕਟ ਅਤੇ ਖੋ ਖੋ ਤੱਕ ਹਰ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਪੂਰਾ ਜੋਸ਼ ਵਿਖਾਇਆ ਅਤੇ ਦਰਸ਼ਕਾਂ ਨੇ ਵੀ ਖੂਬ ਹੌਸਲਾ ਅਫਜ਼ਾਈ ਕੀਤੀ। ਖੇਡਾਂ ਤੋਂ ਇਲਾਵਾ ਇਸ ਵਾਰ ਕਲਾ ਨੇ ਵੀ ਮੇਲੇ ਦੀ ਰੌਣਕ ਨੂੰ ਹੋਰ ਵਧਾਇਆ, ਜਿੱਥੇ ਪੇਂਟਿੰਗਸ ਰਾਹੀਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਸੁਖਜੀਤ ਜੀ ਕਹਿੰਦੇ ਨੇ ਕਿ ਉਹਨਾਂ ਦੀ ਟੀਮ ਨੇ ਕੁਝ ਨਵਾਂ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੇਲੇ ਵਿੱਚ ਪੰਜਾਬੀ ਆਰਟਿਸਟ ਸੁਖਪ੍ਰੀਤ ਸਿੰਘ ਅਤੇ ਆਸਟ੍ਰੇਲੀਅਨ ਆਰਟਿਸਟ ਡੈਨੀਅਲ ਕੌਨਲ ਦੀਆਂ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੀਆਂ ਪੇਂਟਿੰਗਸ ਨੂੰ ਆਕਸ਼ਨ ਵੀ ਕੀਤਾ ਗਿਆ।
9: ਇਸ ਵਾਰੀ ਅਸੀਂ ਕੁਛ ਨਵੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਕਿ ਕਲਾ ਚਿੱਤਰਕਾਰੀ, ਜਿਹਦੇ ਵਿੱਚ ਭਾਈ ਸੁਖਪ੍ਰੀਤ ਸਿੰਘ ਇੱਕ ਉੱਘੇ ਚਿੱਤਰਕਾਰ ਨੇ ਜਿਹੜੇ ਕਿ ਪੇਂਟਿੰਗਸ ਕਰਦੇ ਆ, ਅਤੇ ਉਹ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਨਾਲੇ ਬੱਚਿਆਂ ਦਾ ਵੀ ਉਹਦੇ ਵਿੱਚ ਉਤਸ਼ਾਹ ਬਹੁਤ ਵਧਿਆ। ਤੇ ਉੱਗੇ ਚਿੱਤਰਕਾਰ ਗੋਰਾ ਕਹਿ ਲਓ ਜਾਂ ਉਹਨੂੰ ਹੁਣ ਪੰਜਾਬੀ ਵਿੱਚ ਜੋ ਕਿ ਇੱਕ ਪੰਜਾਬੀ ਕਲਾ ਨੂੰ ਪ੍ਰਫੁੱਲਤ ਕਰ ਰਹੇ ਨੇ ਜਿਨ੍ਹਾਂ ਦਾ ਨਾਂ ਡੇਨੀਅਲ ਕੋਨਲ, ਉਹ ਵੀ ਇੱਥੇ ਪਹੁੰਚੇ। ਉਹਨਾਂ ਨੇ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਚਿੱਤਰਕਾਰੀ ਦੀ ਪੇਸ਼ਕਸ਼ ਕੀਤੀ। ਉਹਦੇ ਵਿੱਚ ਸਭ ਤੋਂ ਮਹਿੰਗੀ ਆਈ ਥਿੰਕ ਉਹਨਾਂ ਦੀ ਜਿਹੜੀ ਚਿੱਤਰਕਾਰੀ ਦੀ ਜਿਹੜੀ ਸੀਗੀ ਉਹ $3400 ਦੇ ਵਿੱਚ ਆਕਸ਼ਨ ਹੋਈ ਉਹਦੀ। ਅਤੇ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਸੋਹਣਾ ਉਹਨਾਂ ਦਾ ਪਰਾਲਾ ਜਿਹੜਾ ਉਹਨਾਂ ਨੇ 25% ਉਹਦੇ ਵਿੱਚੋਂ ਟਰਬਨਸ ਫੋਰ ਆਸਟ੍ਰੇਲੀਆ ਨੂੰ ਉਸੇ ਵੇਲੇ ਹੀ ਦਾਨ ਕਰ ਦਿੱਤਾ।
8: ਸੁਖਜੀਤ ਜੀ ਅਨੁਸਾਰ ਕਿਸੇ ਵੀ ਵੱਡੇ ਈਵੈਂਟ ਦੀ ਕਾਮਯਾਬੀ ਦੇ ਪਿੱਛੇ ਵਲੰਟੀਅਰਸ ਅਤੇ ਸਹਿਯੋਗੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
9: ਵਲੰਟੀਅਰਸ ਤੋਂ ਬਿਨਾਂ ਕੋਈ ਵੀ ਈਵੈਂਟ ਆਈ ਥਿੰਕ ਮੇਰੀ ਸਮਝ ਦੇ ਅਨੁਸਾਰ ਉਹ ਅਧੂਰਾ ਆ, ਕਿਉਂਕਿ ਵਲੰਟੀਅਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕੋਈ ਵੀ ਈਵੈਂਟ ਨੂੰ ਸਫਲ ਬਣਾਉਣ ਦੇ ਵਿੱਚ। ਅਸੀਂ ਸਾਰੇ ਜਿੰਨੇ ਵੀ ਔਰਗਨਾਈਜੇਸ਼ਨ ਹੈ ਜਿਵੇਂ ਗੁਰੂ ਘਰ ਸ਼ੈਪਟਨ, ਸ਼ੌਣੀ ਸ਼ੈਪਟਨ, ਸਿੱਖ ਅਲਾਇੰਸ, ਗੁਰੂ ਘਰ ਸਵੈਨ ਹਿੱਲ, ਟਰਬਨਸ ਫੋਰ ਆਸਟ੍ਰੇਲੀਆ ਅਤੇ ਹੋਰ ਬਾਕੀ ਜਿੰਨੇ ਵੀ ਲੋਕਲ ਸਾਡੇ ਕਮਿਊਨਿਟੀ ਵਰਕ ਕਰਦੇ ਆ ਜਿਵੇਂ ਗੋਲਬਨ ਵੈਲੀ ਦੇ ਜਾਂ ਕੋਬਰਮ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਆ ਉਹ ਸਾਰਿਆਂ ਨੇ ਬਹੁਤ ਸਾਥ ਦਿੱਤਾ ਅਤੇ ਉਹਦੇ ਨਾਲ ਹੀ ਇਹ ਮੇਲਾ ਜਿਹੜਾ ਆਪਣੇ ਸਫਲਤਾਪੂਰਵਕ ਚਰਨ ਸੀਮਾ 'ਤੇ ਪਹੁੰਚਿਆ।
8: ਵਲੰਟੀਅਰਸ ਦੀ ਮਿਹਨਤ ਇਸ ਗੱਲ ਦੀ ਮਿਸਾਲ ਹੈ ਕਿ ਕਿਸੇ ਵੀ ਭਾਈਚਾਰਕ ਇਵੈਂਟ ਨੂੰ ਕਾਮਯਾਬ ਬਣਾਉਣ ਲਈ ਸਾਂਝੀ ਕੋਸ਼ਿਸ਼ ਕਿੰਨੀ ਜ਼ਰੂਰੀ ਹੁੰਦੀ ਹੈ। ਨਾਲ ਦੀ ਨਾਲ ਸਿਰਫ ਮਨੋਰੰਜਨ ਹੀ ਨਹੀਂ, ਇਹ ਮੇਲਾ ਸਥਾਨਕ ਕਾਰੋਬਾਰਾਂ ਦੇ ਲਈ ਵੀ ਫਾਇਦੇਮੰਦ ਸਾਬਿਤ ਹੋਇਆ। ਸ਼ੈਪਟਨ ਦੇ ਵਿਸਾਖੀ ਮੇਲੇ ਵਿੱਚ ਇਸ ਵਾਰ 10 to 12,000 ਦਰਸ਼ਕਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ ਅਤੇ ਸਮਾਗਮ ਨੇ ਇਸ ਪੇਂਡੂ ਖੇਤਰ ਦੀ ਆਰਥਿਕਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।
9: ਜੇ ਆਪਾਂ ਸੰਗਤ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ 10 to 12,000 ਦੇ ਰਾਊਂਡ ਜਿਹੜੀ ਸੰਗਤ ਸੀਗੀ, ਮੈਨੂੰ ਲੱਗਦਾ ਇਹ ਪਿਛਲੇ ਸਾਲਾਂ ਚੋਂ ਸਭ ਤੋਂ ਵੱਡਾ ਇਕੱਠ ਆ ਜਿਹੜਾ ਤੁਸੀਂ ਇਸ ਵਾਰੀ ਵੇਖਣ ਨੂੰ ਮਿਲਿਆ। ਤੇ ਅਰਥ ਵਿਵਸਥਾ ਦੀ ਜੇ ਆਪਾਂ ਗੱਲ ਕਰੀਏ ਤੇ ਲੋਕਲ ਕਮਿਊਨਿਟੀ ਜਾਂ ਕੋਈ ਵੀ ਬਿਜ਼ਨਸ ਆ, ਚਾਹੇ ਉਹ ਰੈਸਟੋਰੈਂਟਸ ਆ ਜਾਂ ਮੋਟਲਸ ਆ, ਕੁਛ ਵੀ ਆ, ਉਹਨਾਂ ਨੂੰ ਇਸ ਚੀਜ਼ ਤੋਂ ਬਹੁਤ ਫਾਇਦਾ ਹੋਇਆ, ਕਿਉਂਕਿ ਹਰ ਇੱਕ ਨੇ ਮੈਨੂੰ ਲੱਗਦਾ ਵੀ ਇੱਥੇ ਅਕੋਮੋਡੇਸ਼ਨ ਜਾਂ ਖਾਣ ਪੀਣ ਲਈ ਰੈਸਟੋਰੈਂਟਾਂ ਨੂੰ ਹੀ ਪ੍ਰੈਫਰ ਕੀਤਾ ਗਿਆ। ਤੇ ਇਹ ਇੱਕ ਬਹੁਤ ਵੱਡੀ ਇੱਕ ਬੂਸਟ ਆ ਇੱਕ ਲੋਕਲ ਕਮਿਊਨਿਟੀ ਨੂੰ।
8: ਮੇਲੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਕਲੱਬ ਵੱਲੋਂ ਸਾਰੇ ਸਥਾਨਕ ਭਾਈਚਾਰਿਆਂ ਦਾ ਵੀ ਧੰਨਵਾਦ ਕੀਤਾ ਗਿਆ।
9: ਸਥਾਨਕ ਲੋਕਾਂ ਲਈ ਇਹ ਇੱਕ ਤੁਹਾਡਾ ਬਹੁਤ ਵੱਡਾ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਹ ਇਕੱਲੀ ਪੰਜਾਬੀ ਕਮਿਊਨਿਟੀ ਨਹੀਂ, ਇੱਥੇ ਸਾਰੀਆਂ ਇੰਡੀਅਨ ਕਮਿਊਨਿਟੀ ਜਿੰਨੀਆਂ ਵੀ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹੋ ਜਿਹੜੇ ਈਵੈਂਟਸ ਆ ਉਹਨਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਅਤੇ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ, ਜਿਹਦੇ ਨਾਲ ਜਿਹੜੇ ਵੀ ਔਰਗਨਾਈਜ਼ਰ ਆ ਜਾਂ ਜੋ ਵੀ ਕੋਈ ਕਲੱਬ ਕੁਛ ਕਰਨ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਸਾਥ ਦੇਈਏ ਅਤੇ ਉਹਦੇ ਨਾਲ ਹੀ ਸਾਰੇ ਜਿਹੜੇ ਈਵੈਂਟਸ ਆ ਉਹ ਸਫਲ ਹੁੰਦੇ ਆ। ਇੱਕ ਵਾਰੀ ਫਿਰ ਆਪਾਂ ਸਿੰਘ ਸਪੋਰਟਸ ਕਲੱਬ ਸ਼ੈਪਟਲ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਸ ਛੋਟੇ ਜਿਹੇ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਭੂਮਿਕਾ ਨਿਭਾਈ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਇੱਦਾਂ ਹੀ ਸਾਡਾ ਸਾਥ ਦਿੰਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
8: ਸ਼ੈਪਟਨ ਦਾ ਇਹ ਵਿਸਾਖੀ ਮੇਲਾ ਇੱਕ ਵਾਰ ਫਿਰ ਇਹ ਸਾਬਿਤ ਕਰਦਾ ਹੈ ਕਿ ਪੰਜਾਬੀ ਜਿੱਥੇ ਵੀ ਵੱਸਦੇ ਨੇ ਆਪਣੇ ਸੱਭਿਆਚਾਰ ਅਤੇ ਰਵਾਇਤਾਂ ਨੂੰ ਜ਼ਿੰਦਾ ਰੱਖਦੇ ਨੇ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਹੁਣ ਮੈਨੂੰ ਯਾਨੀ ਪੁਨੀਤ ਟਿੰਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।